ਸੰਗ ਕਿਵੇਂ ਰਲ ਸਕਦਾ ਹੈ? ਹੁਣ ਸੰਗ ਕਿਸ ਲਈ ਕਰਨਾ? ਆਪ ਨਾ ਦੇਵੋ ਤਾਂ ਲੇਵੋ ਮਨ। ਜੇ ਪਰਮਾਤਮਾ ਤੂੰ ਮੈਨੂੰ ਨਾ ਦੇਵੇਂ ਤੇ ਤੇਰਾ ਮੇਰਾ ਇੰਨਾ ਪਿਆਰ ਹੋਣਾ ਚਾਹੀਦਾ, ਤੇਰਾ ਮੇਰਾ ਇੰਨਾ ਸੰਗ ਹੋਣਾ ਚਾਹੀਦਾ। ਜੇ ਤੂੰ ਨਾ ਨਹੀਂ ਦੇਵੇਂ ਮੈਂ ਆਪੇ ਮੰਗ ਕੇ ਲੈ ਲਵਾਂ। ਇਸ ਲਈ ਭਾਈ ਆਓ, ਇਹ ਹੈ ਪਰਮਾਤਮਾ ਦੀ ਆਰਤੀ, ਉਹਨੂੰ ਬੰਦਗੀ ਕਰਕੇ ਰਜ਼ਾ ਲਓ। ਉਹ ਨਹੀਂ ਨਾ ਦਿੰਦਾ, ਆਪ ਮੰਗ ਲਓ, ਕਿਉਂਕਿ ਸਾਡਾ ਉਹਦਾ ਸੰਬੰਧ ਪਿਓ ਪੁੱਤਰ ਦਾ ਹੈ। ਪੁੱਤਰ ਨੇ ਕਦੀ ਪਿਤਾ ਕੋਲੋਂ ਮੰਗਣ ਲਈ ਗਰੇਸ ਨਹੀਂ ਕੀਤਾ, ਪਤਨੀ ਨੇ ਪਤੀ ਕੋਲੋਂ ਮੰਗਣ ਲਈ ਕਦੀ ਗਰੇਸ ਨਹੀਂ ਕੀਤਾ। ਹੱਕ ਨਾਲ ਮੰਗਦੇ ਨੇ ਕਿ ਹੇ ਪਰਮਾਤਮਾ ਮੇਰਾ ਤੇਰੇ ਤੇ ਹੱਕ ਹੈ ਕਿਉਂਕਿ ਮੈਂ ਤੇਰਾ ਪੁੱਤਰ। ਇਸ ਲਈ ਆਓ ਪਹਿਲੇ ਹੱਕ ਬਣਾਈਏ ਫਿਰ ਮੰਗਣਾ ਸ਼ੁਰੂ ਕਰੀਏ। ਹੁਣ ਭਗਤ ਜੀ ਕਹਿੰਦੇ ਨੇ ਮੈਂ ਕੀ ਮੰਗ ਰਿਹਾ,

0: জুয়ালে। দোষের মাঙ্গো চুনা, চুনা কেনে আটে দোষ চাহিদা হয়। পাও ঘিও সং লুনা, এক পা ঘিও লুন ভি চাহিদা। অধ সির মাঙ্গো দালে, অধ সির দাল ভি চাহিদি হয়। ফির কেনে মুখো দোনো বক্ত জুয়ালে, দোনো বক্ত দা কাম হো গিয়া, দোয়ে বক্ত আরাম নাল নিকল জানগে। ফির কেনে হে পরমাত্মা খাত মঙ্গো চোপাই সহারা না আওর তুলাই। হে মেরে মালিক এক খাট, খাট কেনে নি খাট মঙ্গো চোপাই, চোপাই দা পাওে চার পেরা ওয়ালি মঞ্জি। হুন ও মঞ্জিয়া ইথে তে হে নি, ইথে তে বেড হি মিলদে নে, তুসি বেড কহ লো, গল ইকোই হি। ਹੁਣ ਕਹਿੰਦੇ ਨੇ ਭਗਤ ਜੀ ਹੇ ਪਰਮਾਤਮਾ ਮੈਂ ਤੇਰੀ ਭਗਤੀ ਕਰਨ ਵਾਲਾ ਮੈਂ ਪੁੱਜੇ ਨਹੀਂ ਸੋਣਾ, ਪਰ ਕਈ ਜਗ੍ਹਾ ਸਾਨੂੰ ਵੀ ਪੁੱਜੇ ਸੋਣਾ ਪੈਂਦਾ ਹੈ ਕਿਉਂਕਿ ਇੰਤਜ਼ਾਮ ਨਹੀਂ ਹੁੰਦਾ। ਪਰ ਖਿਆਲ ਕਰ ਲੈਣਾ ਇਹ ਭਗਤ ਜੀ ਬਾਣੀ ਵਿੱਚ ਕਹਿ ਰਹੇ ਨੇ, ਇਹ ਡਿਮਾਂਡ ਮੇਰੀ ਨਹੀਂ ਹੈ, ਭਗਤ ਜੀ ਹੈ। ਭਗਤ ਜੀ ਕਹਿੰਦੇ ਨੇ ਹੇ ਪਰਮਾਤਮਾ ਮੈਂ ਪੁੱਜੇ ਨਹੀਂ ਸੋਣਾ, ਖਾਟ ਮੰਗੋ ਚੁਪਾਈ ਸਰਾਣਾ ਔਰ ਤਲਾਈ। ਇੱਕ ਸਰਾਣਾ ਤੇ ਨਾਲ ਤਲਾਈ ਵੀ ਚਾਹੀਦੀ ਹੈ। ਕਹਿੰਦੇ ਨੇ ਇੱਥੇ ਹੀ ਬਸ ਨਹੀਂ, ਉਮਰ ਕੋ ਮੰਗੋ ਖਿੰਦਾ ਤੇਰੀ ਭਗਤ ਕਰੇ ਜਨ ਸਿੰਦਾ। ਹੇ ਪਰਮਾਤਮਾ ਉਪਰ ਕੋ ਮੰਗੋ ਖਿੰਦਾ, ਉਪਰ ਵਾਸਤੇ ਸੋਹਣੀ ਰਜਾਈ ਵੀ ਹੋਣੀ ਚਾਹੀਦੀ ਹੈ। ਵੇਖ ਫਿਰ ਤੇਰਾ ਭਗਤ ਕਰੇ ਜਨ ਸਿੰਦਾ, ਤੇਰਾ ਭਗਤ ਤੇਰੀ ਭਗਤੀ ਕਿੰਨੀ ਖੁਸ਼ੀ ਨਾਲ ਕਰਦਾ ਹੈ। ਸਾਧ ਸੰਗਤ ਬਿਲਕੁਲ ਸਹੀ ਗੱਲ ਹੈ, ਜਦੋਂ ਮਨੁੱਖ ਨੂੰ ਖਾਣ ਲਈ, ਪਹਿਨਣ ਲਈ, ਬਹਿਣ ਲਈ, ਸੌਣ ਲਈ ਥਾਂ ਅੱਛੀ ਮਿਲ ਜਾਏ ਨਾ, ਉਹ ਕਹਿੰਦਾ ਬਸ ਇਹ ਤੋਂ ਵੱਧ ਹੋਰ ਕੀ ਚਾਹੀਦਾ ਹੈ। ਖਾਣੀਆਂ ਤਾਂ ਦੋ ਰੋਟੀਆਂ ਹੀ ਨੇ ਨਾ, ਖਾਣੇ ਤਾਂ ਦੋ ਮੁਲਕੇ ਹੀ ਨੇ ਨਾ, ਇਹ ਤੋਂ ਵੱਧ ਹੋਰ ਕੀ ਚਾਹੀਦਾ। ਸਹੀ ਬਾਤ ਹੈ, ਜਿਸ ਗ੍ਰਿਸਤੀ ਦੀਆਂ ਘਰ ਦੀਆਂ ਮੰਗਾਂ ਪੂਰੀਆਂ ਹੋ ਜਾਣ, ਸਾਧ ਸੰਗਤ ਉਹਨੂੰ ਹੋਰ ਕੁਝ ਨਹੀਂ ਚਾਹੀਦਾ। ਅੰਤ ਵਿੱਚ ਭਗਤ ਜੀ ਨੇ ਗੱਲ ਬੜੇ ਕਮਾਲ ਦੀ ਕਹਿ ਦਿੱਤੀ, ਕਹਿੰਦੇ ਨੇ ਹੇ ਪ੍ਰਮਾਤਮਾ ਇਹ ਖਿਆਲ ਕਰੀ ਮੈਂ ਇੱਕ ਭਗਤ ਹੋਣ ਦੇ ਨਾਤੇ ਮੰਗ ਰਿਹਾ ਤੇਰੇ ਕੋਲੋਂ, ਕਿਤੇ ਨਾ ਕਹਿ ਦੇਈਂ ਕਿ ਬੜਾ ਲਾਲਚੀ ਹੈ, ਸਭ ਕੁਝ ਹੀ ਮੰਗੀ ਜਾਂਦਾ ਹੈ।
1: ਮੈਂ ਨਾ ਹੀ ਕੀਤਾ ਲੱਭੋ ਇੱਕ ਨਾਉ ਤੇਰਾ ਮੈਂ ਫੱਬੋ। ਹੇ ਪ੍ਰਮਾਤਮਾ ਇਹ ਕੋਈ ਮੈਂ ਲੋਭ ਲਾਲਚ ਨਹੀਂ ਕੀਤੀ, ਇਹ ਮਤ ਸਮਝੀ ਕਿ ਮੈਂ ਲਾਲਚੀ ਹੋ ਗਿਆ, ਨਹੀਂ। ਲਾਲਚ ਉਸ ਨੂੰ ਕਹਿੰਦੇ ਨੇ ਜਿਸ ਦਾ ਨਾ ਅੱਗੇ ਨਾ ਪਿੱਛੇ ਨਾ ਧੀ ਨਾ ਪੁੱਤਰ ਨਾ ਕੋਈ ਸਾਖ ਨਾ ਸੰਬੰਧੀ ਕੋਈ ਵੀ ਨਾ ਹੋਵੇ, ਫਿਰ ਉਹ ਮਾਇਆ ਪਿੱਛੇ ਭੱਜਾ ਫਿਰੇ, ਉਹਨੂੰ ਕਹੋ ਇਹ ਲਾਲਚੀ ਹੈ। ਤੇ ਜਿਹਦਾ ਭਾਈ ਘਰ ਬਾਹਰ ਹੈ, ਧੀਆਂ ਪੁੱਤਰ ਨੇ, ਬਾਲ ਬੱਚਾ ਪਰਿਵਾਰ ਹੈ, ਸਾਖ ਸੰਬੰਧੀ ਨੇ, ਸੌ ਕਿਸੇ ਨਾਲ ਆਉਣਾ ਜਾਣਾ ਮਿਲਣਾ ਕਰਨਾ, ਉਹਨੂੰ ਤੁਸੀਂ ਲਾਲਚੀ ਨਹੀਂ ਕਹਿ ਸਕਦੇ, ਉਹਨੂੰ ਜ਼ਰੂਰਤ ਕਹਿ ਸਕਦੇ ਹੋ। ਇਹਦੀ ਜ਼ਰੂਰਤ ਹੈ, ਇਹਨੇ ਜੋ ਮੰਗ ਕੀਤੀ ਹੈ ਜ਼ਰੂਰਤ ਵਾਸਤੇ ਮੰਗ ਕੀਤੀ। ਪਰ ਅਸੀਂ ਅੱਜ ਲਫ਼ਜ਼ ਲਾਲਚ ਵਰਤ ਦਿੰਦੇ ਹਾਂ ਜੀ, ਬੜੇ ਲਾਲਚੀ ਹੋ ਗਏ ਨੇ, ਬਿਲਕੁਲ ਨਹੀਂ। ਗ੍ਰਿਸਤੀ ਦੀਆਂ ਲੋੜਾਂ ਇਤਨੀਆਂ ਵੱਧ ਚੁੱਕੀਆਂ ਨੇ, ਤੁਸੀਂ ਉਹਨੂੰ ਲਾਲਚੀ ਨਹੀਂ ਕਹਿ ਸਕਦੇ, ਕਹਿ ਸਕਦੇ ਉਹਦੀਆਂ ਲੋੜਾਂ ਇੰਨੀਆਂ ਨੇ। ਆਪਾਂ ਆਪਣੇ ਵੱਲ ਵੇਖ ਲਿਆ ਕਰੀਏ, ਜੇ ਸਾਡੀਆਂ ਲੋੜਾਂ ਵੱਧ ਸਕਦੀਆਂ ਨੇ, ਸਾਡੀ ਡਿਮਾਂਡਸ ਵੱਧ ਸਕਦੀ ਹੈ, ਤੇ ਭਾਈ ਕਿਸੇ ਭਗਤ ਦੀ ਨਹੀਂ ਵੱਧ ਸਕਦੀ, ਉਹਦੀ ਵੀ ਵੱਧ ਸਕਦੀ। ਇਸ ਲਈ ਖਿਆਲ ਕਰਨਾ ਮੈਂ ਨਾ ਹੀ ਕੀਤਾ ਲੱਭੋ ਇੱਕ ਨਾਂ ਤੇਰਾ ਮੈਂ ਫੱਬੋ। ਹੇ ਪਰਮਾਤਮਾ ਇਹ ਮੇਰਾ ਲੋਭ ਲਾਲਚ ਨਹੀਂ ਹੈ, ਤੂੰ ਵੇਖ ਮੈਂ ਤੇਰਾ ਨਾਮ ਹੀ ਤੇ ਆਪਣੇ ਹਿਰਦੇ ਵਿੱਚ ਵਸਾਇਆ। ਹੁਣ ਜਿੱਥੇ ਨਾਂ ਵਸ ਗਿਆ, ਭਗਤ ਜੀ ਕਹਿੰਦੇ ਨੇ ਨਾਮ ਨੂੰ ਮੁੱਖ ਰੱਖ ਕੇ ਸਭ ਕੁਝ ਮੰਗ ਲਓ, ਪਰਮਾਤਮਾ ਦੇਣ ਨੂੰ ਤਿਆਰ ਨੇ। ਫਿਰ ਕਹਿੰਦੇ ਨੇ ਕਹਿਤ ਕਬੀਰ ਮਨ ਮਾਨਿਆ।

ਮਾਨੇ ਆ ਤੋ ਹਰ ਜਾਨੇ ਆ। ਬਸ ਉਹ ਪਰਮਾਤਮਾ ਸਾਡੇ ਹਿਰਦੇ ਵਿੱਚ ਵਸ ਗਿਆ, ਉਸ ਦੀ ਇਹੀ ਆਰਤੀ ਹੈ, ਉਹਦੀ ਰਜ਼ਾ ਵਿੱਚ ਆ ਜਾਈਏ, ਉਹਦੇ ਹੁਕਮ ਵਿੱਚ ਆ ਜਾਈਏ, ਜਿਵੇਂ ਉਹ ਰੱਖਦਾ, ਜਿਵੇਂ ਉਹ ਚਲਾਉਂਦਾ, ਜਿਹੜਾ ਉਹਨੇ ਮਾਰਗ ਰਸਤਾ ਬਣਾਇਆ ਉਸ ਤੇ ਚੱਲ ਪਈਏ। ਭਗਤ ਜੀ ਕਹਿੰਦੇ ਨੇ ਇਹ ਸਾਡੀ ਆਰਤੀ ਹੈ। ਇਸ ਲਈ ਆਓ ਤੁਛ ਬੁੱਧੀ ਅਨੁਸਾਰ ਸੇਵਾ ਕੀਤੀ ਪ੍ਰਵਾਨ ਕਰ ਲੈਣਾ ਕਿ ਇਸ ਨੂੰ ਯਾਦ ਕਰ ਲੈਣਾ ਕਿ ਗੁਰੂ ਅੱਗੇ ਆਰਤੀ, ਗੁਰੂ ਦੀ ਪੂਜਾ ਸਾਡੀ ਸ਼ਰਧਾ, ਸਾਡੀ ਭਾਵਣੀ, ਸਾਡੀ ਨਿਮਰਤਾ ਤੇ ਗੁਰੂ ਦਾ ਹੁਕਮ ਮੰਨਣਾ ਹੈ। ਤੇ ਜਿੰਨੇ ਜਿੰਨੇ ਗੁਰੂ ਦਾ ਹੁਕਮ ਮੰਨ ਲਿਆ, ਜੋ ਤਿਸ ਪਾਵੇ ਸੋ ਆਰਤੀ ਹੋਏ। ਇਸ ਲਈ ਭਾਈ ਆਪਾਂ ਕੋਸ਼ਿਸ਼ ਕਰੀਏ ਕਿ ਦੁਨਿਆਵੀ ਅਡੰਬਰ ਛੱਡ ਕੇ ਸੱਚੇ ਨਾਮ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰੀਏ। ਕੱਲ ਕੋਸ਼ਿਸ਼ ਕਰਾਂਗੇ ਇਸ ਤੋਂ ਅਗਲਾ ਪ੍ਰਕਰਨ ਅੱਗੇ ਆਰੰਭ ਕਰੀਏ। ਕੋਈ ਰਸਨਾਮਾ ਨਹੀਂ ਨਾ ਰਹੇ, ਸਾਰੇ ਮਿਲ ਕੇ ਆਖੋ ਜੀ।

ਦੁਨੀਆ ਦੇ ਰਾਜ ਭਾਗ ਪ੍ਰਾਪਤ ਹੁੰਦੇ ਹਨ ਜਦੋਂ ਮਨੁੱਖ ਰਾਜ ਭਾਗ ਪ੍ਰਾਪਤ ਕਰਕੇ ਜੇ ਤਾਂ ਜੀਆਂ ਤੇ ਦਇਆ ਕਰੇ ਸੇਵਾ ਕਰੇ ਤਾਂ ਰਾਜ ਜੋਗੀ ਹੋ ਜਾਂਦਾ ਜੇ ਰਾਜ ਭਾਗ ਪ੍ਰਾਪਤ ਕਰਕੇ ਜੀਆਂ ਤੇ ਜ਼ੁਲਮ ਕਰੇ ਤਾਂ ਰਾਜੋ ਨਰਕ ਬਣ

ਜਾਂਦਾ ਤੇ ਜੋ ਦੇਸ਼ ਕੌਮ ਲਈ ਆਪਾਂ ਵਾਰ ਗਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਸਥਾਨ ਅੱਜ ਵੇਖੋ ਸੀਸ ਗੰਜ ਸਾਹਿਬ, ਹਰ ਵੇਲੇ ਜੁਗੋ ਜੁਗ ਅਟਲ ਜੋਤ ਜਗ ਰਹੀ ਹੈ। ਜੋ ਇੱਕ ਵੇਰਾ ਵੀ ਦਰਸ਼ਨ ਕਰ ਲੈਂਦਾ ਫਿਰ ਘਰ ਨੌ ਨਿਧ ਆਵੇ ਤਾਏ, ਸਭ ਥਾਈ ਹੋਏ ਸਹਾਇ ਦੀ ਮੋਹਰ ਲੱਗ ਜਾਂਦੀ ਹੈ। ਜਿਨ੍ਹਾਂ ਨੇ ਬਈ ਸੱਚ ਦੇ ਰਸਤੇ ਤੇ ਚੱਲੇ, ਜਿਨ੍ਹਾਂ ਨੇ ਸੱਚ ਕਮਾਇਆ ਦੁਨੀਆਂ ਵਿੱਚ, ਤੋ ਜੋ ਵੀ ਮਹਾਂਪੁਰਖ ਅਵਤਾਰ ਸੰਸਾਰ ਤੇ ਆਉਂਦੇ ਹਨ ਉਹ ਦੁਨੀਆਂ ਦਾ ਸੰਸਾਰੀ ਜੀਵਾਂ ਦਾ ਦਰਦ ਲੈ ਕੇ ਆਉਂਦੇ ਹਨ। ਧੰਨ ਗੁਰੂ ਨਾਨਕ ਪਾਤਸ਼ਾਹ ਵੀ ਇੱਕ ਦਰਦ ਦਾ ਪ੍ਰਗਟਾਵਾ ਕਰ ਰਹੇ ਹਨ ਕਿ ਹੇ ਵਾਹਿਗੁਰੂ ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿੱਤ ਦੁਆਰੇ ਉਭਰੇ ਤਿੱਤੇ ਦੇ ਉਹ ਬਾਰ। ਇਤਨੀ ਮਾਰ ਪਈ ਕੁਰਲਾ ਨੇ, ਇਤਨੀ ਮਾਰ ਹੋਈ

ਜਿਵੇਂ ਹੋਰ ਵਧਿਆ ਹੋਇਆ ਹੁੰਦਾ ਹੈ, ਇਸ ਵਿਚ ਕੋਈ ਘਾਟ ਨਹੀਂ ਪੈਂਦੀ। ਰਤਨਾ ਰਤਨ ਪਦਾਰਥ ਬਹੁਤ ਸਾਗਰ ਭਰਿਆ ਰਾਮ ਤੋ ਗੁਰੂ ਨੇ ਅਪਾਰ ਬਖਸ਼ਿਸ਼ ਕਰਕੇ ਐਸਾ ਮੌਕਾ ਸਾਨੂੰ ਤੰਦਰੁਸਤੀ ਵਿਚ, ਸਾਵਧਾਨੀ ਵਿਚ, ਬਕਾਇਮੀ ਹੋਸ਼ੋ ਹਵਾਸ ਬਖਸ਼ਿਆ ਹੋਇਆ ਹੈ। ਤੋ ਜਿਤਨਾ ਵੀ ਇਸ ਤੋਂ ਫਾਇਦਾ ਉਠਾਇਆ ਜਾਏ, ਮੁਸਤਫੀਦ ਹੋਈਏ, ਫੈਜ਼ਜਾਬ ਹੋਈਏ, ਉਹ ਸਾਡੇ ਆਪਣੇ ਹੀ ਭਾਗ ਹਨ। ਇਸ ਸ਼ਬਦ ਵਿਚ ਸਤਿਗੁਰੂ ਜੀ ਸਾਨੂੰ ਪਰਮੇਸ਼ਰ ਦੀ ਜ਼ਾਤ ਪਾਕ ਉੱਤੇ ਪਰਮ ਵਿਸ਼ਵਾਸ ਬੰਧਾਉਂਦੇ ਨੇ। ਦੁਨੀਆਂ ਅੰਦਰ ਭਾਵੇਂ ਕੋਈ ਛੋਟੀ ਪੱਧਰ ਦਾ ਇਨਸਾਨ ਹੈ, ਚਾਹੇ ਕੋਈ ਵੱਡੇ ਰੁਤਬੇ, ਫਜ਼ੀਲਤ, ਰੈਂਕ, ਸ਼ਰਫ, ਬਜ਼ੁਰਗੀ, ਟਾਈਟਲ, ਖਿਤਾਬ ਤੇ ਉੱਚਤਮ ਵਾਲਾ ਬੰਦਾ ਹੈ, ਹਰ ਇਨਸਾਨ ਮੰਗਤ ਹੈ, ਲੋੜਕੂ ਹੈ, ਮੁਹਤਾਜ ਹੈ, ਇੱਛਕ ਹੈ। ਇਹ ਵੱਖਰੀ ਗੱਲ ਹੈ ਕੋਈ ਕਿਸੇ ਤੋਂ ਮੰਗੇ ਤੇ ਫਲਾਣੇ ਤੋਂ ਨਾ ਮੰਗੇ, ਲੇਕਿਨ ਮੰਗਤ ਜ਼ਰੂਰ ਹੈ। ਔਰ ਨਾਲ ਦੀ ਨਾਲ ਕਿਤਨਾ ਹੀ ਇਨਸਾਨ ਚੱਕਰਵਰਤੀ, ਸ਼ਕਤੀਸ਼ਾਲੀ, ਸਾਹਿਬ ਜ਼ਰ, ਸਾਹਿਬ ਜਾਇਦਾਦ ਹੋਵੇ, ਮਿੱਤਰਾਂ, ਦੋਸਤਾਂ, ਰਿਸ਼ਤੇਦਾਰੀਆਂ ਵਾਲਾ ਹੋਵੇ, ਕਾਰੋਬਾਰ ਵਾਲਾ ਹੋਵੇ, ਫਿਰ ਵੀ ਉਹ ਅਪੂਰਨ ਹੈ, ਅਸਮਰੱਥ ਹੈ। ਇੰਨਾ ਕੁਛ ਹੁੰਦਿਆਂ ਹੋਇਆਂ ਵੀ ਇਨਸਾਨ ਨੂੰ ਕਿਸੇ ਸਮਰੱਥ ਸ਼ਕਤੀ, ਪੂਰਨ ਵਿਅਕਤੀ ਜਾਂ ਪੂਰਨ ਸ਼ਕਤੀ ਨਾਲ ਜੁੜੇ ਰਹਿਣ ਦੀ ਜ਼ਰੂਰਤ ਪੈਂਦੀ ਹੈ। ਤਾਂ ਗੁਰੂ ਸਾਹਿਬ ਜੀ ਨੇ ਵੀ ਇਸ ਲੋੜ ਨੂੰ ਮਹਿਸੂਸਿਆ ਹੈ ਤੇ ਗੁਰੂ ਮਹਾਰਾਜ ਕਹਿੰਦੇ ਨੇ ਕਿ ਮੈਂ ਤੇ ਸਵੈ ਤਜਰਬੇ ਨਾਲ, ਨਿੱਜ ਤਜਰਬੇ ਨਾਲ ਇੱਥੇ ਹੀ ਪਹੁੰਚਾ ਹਾਂ ਕਿ ਕਿਤਨੇ ਵੱਡੇ ਮਨੁੱਖ ਦੀ ਟੇਕ ਲਓ, ਆਸਰਾ ਲਓ, ਕਦੀ ਨਾ ਕਦੀ ਬਿਰਥਾ ਹੀ ਜਾਵੇਗਾ। ਮਾਨੁੱਖ ਕੀ ਟੇਕ ਬਿਰਥੀ ਸਭ ਜਾਣ ਤੇ ਇੱਕੋ ਹੀ ਗੱਲ ਹੈ, ਦੇਵਨ ਕੋ ਇੱਕ ਹੈ ਪਹਵਾਨ। ਉਹ ਵੱਡਾ ਦਾਤਾ ਹੈ ਜਿਹਨੂੰ ਅਨੰਤ ਕਾਲ ਤੋਂ, ਅਨਾਦਿ ਕਾਲ ਤੋਂ ਸਾਰੇ ਮੰਗਦੇ ਆਏ ਨੇ ਤੇ ਉਹ ਦੇ ਕੇ ਜਤਲਾਉਂਦਾ ਵੀ ਨੇ। ਉਹਨੂੰ ਕੁਛ ਇਵਜ਼ਾਨੇ ਚ ਲੈਣ ਦੀ ਵੀ ਲੋੜ ਨੇ। ਪੰਥ ਦੇ ਵਾਲੀ ਬੇਕਸਾਰਾ ਯਾਰ ਕਾਸ਼ਫ ਸਰਾਰ, ਕਾਸ਼ਫ ਲਫ਼ਜ਼ ਹੈ ਫਾਰਸੀ ਦਾ ਤੇ ਸਰਾਰ ਵੀ ਫਾਰਸੀ ਦਾ ਲਫ਼ਜ਼ ਹੈ। ਕਾਸ਼ਫ ਹੁੰਦਾ ਹੈ ਇਨਕਸ਼ਾਫ ਕਰਨ ਵਾਲਾ, ਪ੍ਰਗਟਾਉਣ ਵਾਲਾ, ਇਸਮ ਫਾਇਲ, ਤੇ ਸਰਾਰ ਸਿਰ ਵਾਹਦ, ਸਰਾਰ ਜਮਾ ਸਿੰਗੂਲਰ ਪਲੂਰਲ, ਇੱਕ ਬਚਨ ਬਹੁ ਬਚਨ, ਸਰਾਰ ਮੀਨਸ ਬਹੁਤੇ ਭੇਦ। ਜੀਵਨ ਦੇ ਅਨੇਕਾਂ ਹੀ ਭੇਤਾਂ ਨੂੰ ਸਰਲਤਾ ਵਿਚ ਕਰ ਦੇਣ ਵਾਲਾ ਕੌਣ ਹੈ? ਕਾਸ਼ਫ ਸਰਾਰ ਗੁਰੂ ਗੋਬਿੰਦ ਸਿੰਘ, ਬਾਬਾ ਨੰਦ ਲਾਲ ਜੀ ਕਹਿੰਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਪਰਮੇਸ਼ਰ ਦੀ ਵਡਿਆਈ ਕਰਦੇ ਹੋਏ, ਬੇਅੰਤਤਾ ਦੱਸਦੇ ਹੋਏ, ਵੱਡੇ ਦਾਤੇ ਦੀ ਹਮਦ ਕਰਦੇ ਹੋਏ ਕਹਿੰਦੇ ਨੇ ਤੂੰ ਇਤਨਾ ਵੱਡਾ ਏ ਕਿ ਰੋਖ ਰੂਹਾਨ ਕੀ ਰੋਜ਼ੀ ਨਾ ਤਾਰੇ, ਰੋਜ਼ੀ ਹੀ ਰਾਜ ਵਿਲੋਕ ਤਰਾਜ਼ਕ, ਰੋਖ ਰੂਹਾਨ ਕੀ ਰੋਜ਼ੀ ਨਾ ਤਾਰੇ। ਜਿਹੜੇ ਤੈਨੂੰ ਮੰਨਦੇ ਨੇ, ਤੇਰੇ ਪ੍ਰੇਮੀ ਨੇ, ਤੇਰੀ ਹੋਂਦ ਦੇ ਧਾਰਨੀ ਨੇ, ਤਸਲੀਮ ਕਰਨ ਵਾਲੇ ਨੇ, ਉਨ੍ਹਾਂ ਦੀ ਤੇ ਗੱਲ ਛੱਡ ਦੇ। ਤੇਰੇ ਭਗਤ ਸੰਤ, ਭਗਵਤੀ, ਮਹਾਂਪੁਰਸ਼, ਮਹਾਤਮਾ, ਨੇਕ ਰੂਹਾਂ, ਰੱਬ ਪ੍ਰਸਤ ਨੇ, ਉਨ੍ਹਾਂ ਦੀ ਤਾਂ ਗੱਲ ਕੀ ਕਰਨੀ? ਉਨ੍ਹਾਂ ਵੱਲ ਤਾਂ ਹੈ ਪ੍ਰਭੂ ਤੇਰਾ ਧਿਆਨ ਖਿਆਲ ਹੋਣਾ ਹੀ ਹੈ, ਪਰ ਤੂੰ ਤਾਂ ਏਡਾ ਬੇਅੰਤ ਹੈ, ਏਡਾ ਬੇਨਿਆਜ਼ ਹੈ, ਰੋਜ਼ੀ ਹੀ ਰਾਜ ਵਿਲੋਕਤ ਰਾਜ਼ਕ, ਰੋਖ ਰੂਹਾਨ ਕੀ ਰੋਜ਼ੀ ਨਾ ਟਾਰੇ। ਰੋਖ ਮੀਨਸ ਰੁਖੀਆਂ, ਰੂਹਾਨ ਜਮਾ ਹੈ ਰੂਹ ਦੀ। ਤੂੰ ਤਾਂ ਰੁਖੀਆਂ ਰੂਹਾਂ ਨੂੰ ਵੀ ਤਾਜ਼ਗੀਆਂ ਦੇਣਾ ਹੈ, ਰੁਖੀਆਂ ਰੂਹਾਂ ਨੂੰ ਵੀ, ਸੁੱਕੀਆਂ ਰੂਹਾਂ ਨੂੰ ਵੀ ਪਾਲਦਾ ਹੈ, ਜਿਨ੍ਹਾਂ ਵਿਚ ਲਚਕ ਨਾ ਹੋਵੇ। ਲਚਕਦਾਰ ਲੱਕੜੀ ਨੂੰ ਦਰਖਤ ਗਜ਼ਾ ਦੇਈ ਜਾਂਦਾ, ਜੜਾਂ ਗਜ਼ਾ ਦੇਈ ਜਾਂਦੀਆਂ ਨੇ, ਹਰਿਆਵਲ ਰਹਿੰਦੀ ਹੈ ਤੇ ਉਹਦੇ ਵਿਚ ਲਚਕ ਰਹਿੰਦੀ ਹੈ, ਪਰ ਇੱਕ ਲੱਕੜੀ ਸੁੱਕ ਜਾਂਦੀ ਹੈ, ਉਹਦੇ ਵਿਚ ਜੀਵਨ ਨਹੀਂ ਹੁੰਦਾ।

ਸਵਾਤੀ ਬੂੰਦ ਦੇ ਪਿੱਛੇ ਪਿਆ ਤੜਪਦਾ ਹੈ ਅਸਮਾਨ ਵੱਲ, ਮੂੰਹ ਖੋਲ ਕੇ ਤੇ ਪਪੀਓ ਪਪੀਆ ਪਿਆ ਕਰਦਾ ਹੈ, ਤਰਲੇ ਕਰਦਾ ਹੈ ਜੋ ਦੁਨੀਆ ਕਰਦਾ ਹੈ ਮੇਰੇ ਪਾਤਸ਼ਾਹ ਤੇ ਸਵਾਤੀ ਬੂੰਦ ਮੇਰੇ ਮੁਖ ਵਿੱਚ ਪਾ ਦੇਵੇ ਤੇ ਮੈਂ ਤ੍ਰਿਪਤ ਹੋ ਜਾਊ। ਸਭ ਆਂਦੇ ਨੇ ਪਿਆਰਿਆ ਕਿਤੇ ਏਦਾਂ ਦੀ ਪ੍ਰੀਤ ਕਰ ਲੈ, ਏਦਾਂ ਦਾ ਸੁਨੇਹ ਕਰ ਲੈ, ਏਦਾਂ ਦੇ ਗੁਰੂ ਨਾਲ ਪਿਆਰ ਪਾ ਲੈ, ਫਿਰ ਤੇ ਤੇਰੇ ਜੀਵਨ ਦੀ ਗੱਲ ਬਣ ਸਕਦੀ ਹੈ, ਨਹੀਂ ਤੇ ਤੇਰਾ ਜੀਵਨ ਅਧੂਰਾ ਹੈ।

ਹੋਇਆ ਬਰਸ, ਪੈਂਦਾ ਹੋਇਆ ਮੀਂਹ, ਕਿਤਨਾ ਸੁਹਾਵਣਾ ਲੱਗਦਾ ਹੈ। ਉਹਨੂੰ ਆਸ ਲੱਗ ਜਾਂਦੀ ਹੈ ਕਿ ਹੁਣ ਸਵਾਤੀ ਬੂੰਦ ਵੀ ਡਿੱਗੇਗੀ ਤੇ ਮੇਰੇ ਮੁੱਖ ਵਿੱਚ ਪੈ ਜਾਵੇਗੀ। ਅਗਲੀਆਂ ਪੰਕਤੀਆਂ ਵਿੱਚ ਮੇਰੇ ਸਤਿਗੁਰੂ ਸਾਨੂੰ ਸਮਝਾਉਂਦੇ ਹੋਏ ਪਿਆਰਿਆ, ਕਲਯੁਗੀ ਜੀਵਾਂ ਨੂੰ ਸੰਬੋਧਿਤ ਕਰਦੇ ਹੋਏ ਸਤਿਗੁਰੂ ਆਉਂਦੇ ਨੇ, ਹਰ ਪ੍ਰੀਤ ਕਰੀ ਜੈ ਇਹੋ ਮਨ ਦੀਤ, ਐਸਾ ਸੁਨੇਹ ਕਰ, ਐਸੀ ਪ੍ਰੀਤ ਕਰ, ਮਨ ਗੁਰੂ ਦੇ ਚਰਨਾਂ ਵਿੱਚ ਨਿਛਾਵਰ ਕਰਦੇ ਬਾਈ।

ਸ਼ਾਇਦ ਕਹਿੰਦੇ ਨੇ ਮੈਂ ਉਹਦੇ ਦਰਸ਼ਨਾਂ ਤੋਂ ਕੁਰਬਾਨ ਜਾਂਦਾ ਬਲਿਹਾਰੀ ਹਾਂ ਸਦਕੇ ਹਾਂ ਕੋਲੀ ਹਾਂ ਜਦੋਂ ਉਹਦਾ ਦੀਦਾਰ ਕਰਦਾ ਹਾਂ ਕੁਰਬਾਨ ਹਾਂ ਉਸ ਮਾਲਕ ਦੇ ਦੀਦਾਰ ਤੋਂ।

ਸਾਹਿਬ ਜੀ ਰਸਨਾ ਤੇ ਇੱਕੋ ਹੀ ਹੈ, ਲੇਕਿਨ ਤੇਰੇ ਗੁਣ ਬਹੁਤੇ ਨੇ। ਭਗਤ ਕਬੀਰ ਜੀ ਮਹਾਰਾਜ ਉਸ ਮਾਲਕ ਦੇ ਗੁਣਾਂ ਦਾ ਅਥਾਹ ਬਿਆਨ ਕਰਦੇ ਹੋਏ ਆਪਣੇ ਰਸਨਾ ਤੋਂ ਕਿਰਪਾ ਕਰਦੇ ਨੇ ਤੇ

ਸਮੁੰਦਰਾਂ ਦੇ ਪਾਣੀ ਦੀ ਸ਼ਾਹੀ ਬਣਾ ਲਵਾਂ, ਸਾਰੀ ਬਨਸਪਤੀ ਜੰਗਲ ਦੀਆਂ ਕਲਮਾਂ ਬਣਾ ਲਵਾਂ, ਸਾਰੀ ਧਰਤੀ ਤੇ ਜ਼ਮੀਨ ਦਾ ਕਾਗਜ਼ ਬਣਾ ਲਵਾਂ। ਹੇ ਨਿਰਿਆ ਮਾਲਕਾ, ਤੇਰੇ ਗੁਣ ਮੈਂ ਫਿਰ ਵੀ ਨਹੀਂ ਲਿਖ ਸਕਦਾ, ਏਡੇ ਬੇਅੰਤ ਨਹੀਂ।

ਪਿਆਰਿਆ ਉਸ ਮਾਲਕ ਦੇ ਨਾਲ ਪ੍ਰੀਤ ਜੋੜ ਲੈ, ਉਸ ਮਾਲਕ ਦੇ ਨਾਲ ਸੁਨੇਹ ਲਾ ਲੈ। ਹਜ਼ੂਰ ਧੰਨ ਗੁਰੂ ਅਰਜਨ ਪਾਤਸ਼ਾਹ ਸਾਹਿਬ ਕਹਿ

ਭਗਤ ਜੈਦੇਵ ਦਾ ਜਨਮ ਹੋਇਆ। ਮਾਤਾ ਪਿਤਾ ਬੜੇ ਭਲੇ ਸਨ, ਬੜੇ ਨੇਕ ਸਨ, ਔਰ ਇਹਨਾਂ ਦੇ ਪਿਤਾ ਸੰਸਕ੍ਰਿਤ ਦੇ ਬੜੇ ਵਿਦਵਾਨ ਸਨ। ਜਿਸ ਤਰ੍ਹਾਂ ਇੰਗਲਿਸ਼ ਹੈ, ਪੰਜਾਬੀ ਹੈ, ਹਿੰਦੀ ਹੈ, ਉਰਦੂ ਹੈ, ਇਸ ਤਰ੍ਹਾਂ ਸੰਸਕ੍ਰਿਤ ਵੀ ਆਪਣੀ ਥਾਂ ਬੜੀ ਮਹਾਨਤਾ ਰੱਖਦੀ ਹੈ। ਸੰਸਕ੍ਰਿਤ ਦੇ ਇਹਨਾਂ ਦੇ ਪਿਤਾ ਵਿਦਵਾਨ ਸਨ ਤੇ ਕੁਦਰਤੀ ਗੱਲ ਹੈ, ਜਿਸ ਕੰਮ ਵਿੱਚ ਪਿਤਾ ਨੂੰ ਫਾਇਦਾ, ਪਿਤਾ ਵੀ ਇਹ ਚਾਹੁੰਦਾ ਕਿ ਮੇਰੀ ਔਲਾਦ ਇਹੋ ਹੀ ਕੰਮ ਕਰੇ, ਤਾਂ ਕਿ ਜਿਵੇਂ ਮੈਂ ਸੁੱਖ ਪਾ ਰਿਹਾ ਮੇਰਾ ਪੁੱਤਰ ਵੀ ਸੁੱਖ ਪਾਵੇ। ਇਹ ਹੁਣ ਗੱਲ ਵੱਖਰੀ ਹੈ ਕਿ ਪੁੱਤਰ ਪਿਤਾ ਦੇ ਕਹੇ ਤੇ ਚੱਲਦਾ ਹੈ ਕਿ ਨਹੀਂ ਚੱਲਦਾ। ਮਾਪੇ ਨੇਕ, ਮਾਪੇ ਧਰਮੀ ਤੇ ਪੁੱਤਰ ਵੀ ਨੇਕ, ਪਿਤਾ ਨੇ ਸੰਸਕ੍ਰਿਤ ਪੜ੍ਹਨ ਵਾਸਤੇ ਪਾਇਆ, ਬੜਾ ਸੁੱਖ ਭਰਿਆ ਜੀਵਨ ਬੀਤ ਰਿਹਾ। ਪਰ ਗੁਰੂ ਸਾਹਿਬ ਜੀ ਬਾਣੀ ਦੁਆਰਾ ਉਪਦੇਸ਼ ਕਰਦੇ ਹਨ, ਜਿਉਂ ਲਾਹਾ ਤੋਟਾ ਤਿਵੇਂ ਵਾਟ ਚੱਲਦੀ ਆਈ, ਜੇ ਲਾਭ ਹੈ ਤੇ ਨੁਕਸਾਨ ਵੀ ਹੈ, ਜੇ ਨੁਕਸਾਨ ਹੈ ਤੇ ਫਿਰ ਲਾਭ ਹੈ, ਖੁਸ਼ੀ ਹੈ ਤੇ ਗਮ ਵੀ ਨਾਲ ਹੈ, ਜੇ ਦੁੱਖ ਹੈ ਤੇ ਦੁੱਖ ਦੇ ਬਾਅਦ ਫਿਰ ਸੁੱਖ ਹੈ। ਅਸਲ ਵਿੱਚ ਅਸੀਂ ਲੋਕ ਸੁੱਖ ਤੇ ਹਟਾਉਂਦੇ ਹਾਂ, ਸੁੱਖ ਤੇ ਮਾਣਦੇ ਹਾਂ, ਤੇ ਜਦ ਦੁੱਖ ਲੱਗਦਾ ਹੈ ਤੇ ਫਿਰ ਰੋਣ ਲੱਗ ਪੈਂਦੇ, ਜਦਕਿ ਦੁੱਖ ਔਰ ਸੁੱਖ ਦਾ ਮੇਲ ਹੈ। ਜਦ ਸੁੱਖ ਹੁੰਦਾ ਹੈ ਫਿਰ ਤੇ ਕਿਸੇ ਦੀ ਪਰਵਾਹ ਨਹੀਂ ਹੁੰਦੀ, ਤੇ ਜੇ ਮਾੜਾ ਜਿਹਾ ਵੀ ਦੁੱਖ ਲੱਗੇ ਫਿਰ ਰੋਣ ਬਹਿ ਜਾਂਦੇ। ਚਾਹੀਦਾ ਇਹ ਹੈ ਜੇ ਸੁੱਖ ਮਾਣੇ ਹੈ ਤੇ ਦੁੱਖ ਵੀ ਮਾਣੀ ਹੈ। ਜਿਸ ਤਰ੍ਹਾਂ ਸੁੱਖ ਦਾ ਸਮਾਂ ਆਇਆ ਔਰ ਚਲਾ ਗਿਆ, ਇਸੇ ਤਰ੍ਹਾਂ ਦੁੱਖ ਦਾ ਸਮਾਂ ਵੀ ਆਉਂਦਾ ਹੈ ਔਰ ਚਲਾ ਜਾਂਦਾ ਹੈ। ਇੱਥੇ ਯਾਦ ਇਹ ਰੱਖਣਾ ਹੈ, ਦੁੱਖ ਨੇ ਜਿਤਨਾ ਚਿਰ ਰਹਿਣਾ ਉਸਨੇ ਰਹਿਣਾ ਹੀ। ਦੁੱਖ ਨੂੰ ਮਹਿਸੂਸ ਕਰਕੇ ਰਵਾਂਗੇ ਤੇ ਹੋਰ ਦੁਖੀ ਹੋ ਜਾਵਾਂਗੇ, ਤੇ ਜੇ ਇਹ ਸੋਚ ਕੇ ਚੱਲੀਏ ਸੁੱਖ ਵੀ ਤੇ ਆਇਆ ਹੀ ਸੀ, ਤੇ ਜੇ ਦੁੱਖ ਆ ਗਿਆ ਤੇ ਕੀ ਹੋ ਗਿਆ। ਦੁੱਖ ਦੀ ਪਰਵਾਹ ਕਰਨੀ ਛੱਡ ਦੇਵਾਂਗੇ ਤੇ ਉਹੀ ਦੁੱਖ ਸੁੱਖ ਬਣ ਜਾਏਗਾ। ਇਸੇ ਵਾਸਤੇ ਗੁਰਬਾਣੀ ਵਿੱਚ ਕਿਹਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ। ਆਮ ਕੀ ਹੁੰਦਾ ਹੈ, ਜਦ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਸ਼ਹੀਦੀ ਗੁਰਪੁਰਬ ਮਨਾਇਆ ਜਾਂਦਾ ਜਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ, ਉਸ ਵੇਲੇ ਹੀ ਕੇਵਲ ਇਹ ਸ਼ਬਦ ਬਹੁਤੇ ਪੜ੍ਹੇ ਜਾਂਦੇ ਕਿ ਗੁਰੂ ਸਾਹਿਬਾਂ ਨੇ ਦੁੱਖ ਨੂੰ ਦੁੱਖ ਨਹੀਂ ਸਮਝਿਆ। ਪਰ ਅਸਲ ਵਿੱਚ ਇਹ ਉਪਦੇਸ਼ ਸਾਰਿਆਂ ਵਾਸਤੇ, ਸਾਹਿਬ ਜੀ ਕਹਿੰਦੇ ਹਨ ਜੋ ਨਰ, ਜਿਹੜਾ ਬੰਦਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਅਰ ਪੈ ਨਹੀਂ ਜਾ ਕੇ ਕੰਚਨ ਬਾਟੀ ਮਾਨੈ। ਹੁਣ ਸੋਨੇ ਦੀ ਅੰਗੂਠੀ ਪੁੰਗਲ ਵਿੱਚ ਪਾਈ ਹੈ, ਉਸ ਦੀ ਕਦਰ ਹੈ ਕਿ ਸੋਨਾ ਬੜਾ ਮਹਿੰਗਾ ਹੈ। ਸੋਨੇ ਦੀ ਅੰਗੂਠੀ ਗੁਆਚ ਜਾਏ ਤੇ ਫਿਰ ਬੰਦਾ ਕਿੰਨਾ ਦੁਖੀ ਹੁੰਦਾ, ਇਹ ਤੇ ਆਪਾਂ ਜਾਣਦੇ,
क्योंकि सोना खरीदन गए सी ते बड़ा महंगा सी, अंगूठी गुआच गई ते बड़ा दुख लगा। पर जे शुरू विच ही ये सोच के चलिए ठीक है सोना सी, फुर्सत सी खरीद लिया, गुआचना सी गुआच गए, गुआची चीज लब जाए ते ता भी ठीक है, नहीं लभी ता भी ठीक, हुण चीज लभे भी ना ते दुखी भी हो जाइए, एक ते चीज दा नुकसान ते चिंता करके शरीर दा भी नुकसान कीता। एहो साडा जीवन है ना, एहो ही दुख है, कुछ मिल गया ते खुश, नुकसान हो गया ते दुख। ते साहब जी कहंदे ने जेड़ा दुख नू दुख नहीं समझे, जेड़ा दुख नू दुख ना समझे ते सुख विच भी बहुतियां छाला ना मारे, एक बराबर समझे ठीक है। परमात्मा ने सुख दिता है ओदी रजा, दुख दिता है ता की हो गए। जो नर दुख में दुख नहीं मानै, सुख सनेहो आर पै नहीं जाके कंचन माटी मान। कंचन कहंदे ने सोने नूं, जेड़ा सोने विच और मिट्टी विच कोई फर्क ना समझे ठीक है ता भी ठीक, नहीं ता भी ठीक। डॉक्टर भी कहंदे ने जे तुहानूं दुख है ते महसूस ना करो, जिन्ना महसूस करोगे उन्ना दुख ज्यादा तंग करेगा, दुख नू दुख ना समझो ते सुखी हो जाओगे। जे दुख नू दुख समझांगे फिर एदे वर्गा कलेश भी कोई नहीं। इस करके जो होना है वो हो जाना है, कल सुख सी अज दुख है सोचना छड़ दे, दुख सुख बन जाएगा। ते जे सुख होवे ते फिर भी कई बारी देखते हैं बंदे कल्पते रहते, एयर कंडीशन कमरा होता है ते अंदर बैठा बंदा कल्प रहा होता है, ते कई बारी देखते हैं बंदे कई धुप्पे काम करते ने, चेहरे ते कोई चिंता नहीं होती, काम लगे ने करी जा रहे, क्योंकि उन्होंने दुख नूं दुख नहीं समझिया ते सुखी हन। ते एयर कंडीशन कमरिया में बैठे भी बंदे कई दुखी हैं क्योंकि दुख नूं दुख समझ ले। ते साहब जी कह रहे हैं भाई सुखी होना तेरे हाथ है ते दुखी होना, दुख नूं दुख ना समझ ते सुख वेले बहुतियां छाला ना मार, कदी दुखी नहीं होएगा। ये बाणी केवल सुनन वास्ते नहीं जीवन दी सेध दिंदी है, सिख्या वास्ते है कि दुख नूं दुख ना समझो, सुख विच दरम्याने रहो कि ठीक है सुख मिलिया भोगना है, ते दुख सुख दा संबंध है, ते जिहड़ा समझेगा वो कदी दुख

ਸਾਰੇ ਰਸਨਾ ਪਵਿੱਤਰ ਕਰੋ, ਬੜੀਆਂ ਸੌਖੀਆਂ ਪੰਗਦੀਆਂ ਨੇ। ਵਿਆਹ ਦੀ ਪਾਲਟੀ ਹੋਵੇ ਤੇ ਅੱਜ ਕੱਲ ਟੇਪਾਂ ਲੱਗਦੀਆਂ ਨੇ ਤੇ ਬਹੁਤੇ ਸ਼ਰਾਬਾਂ ਦੀਆਂ ਪਾਲਟੀਆਂ ਵੀ ਕਰਦੇ ਨੇ ਤੇ ਉਦੋਂ ਤੇ ਭਾਵੇਂ ਫੜ ਫੜ ਕੇ ਬਿਠਾਓ ਤਾਂ ਵੀ ਲੋਕੀ ਨੱਚਦੇ ਕਿ ਨਹੀਂ ਹਾਲੇ ਮਵੀ ਹੈਗਾ। ਫਿਰ ਤੇ ਅੱਧੀ ਪੱਗ ਸਿਰ ਤੇ ਅੱਧੀ ਗੱਲ ਵਿਚ ਪਈ ਹੁੰਦੀ ਹੈ। ਚੰਗੇ ਭਲੇ ਸਿਆਣੇ ਬੰਦਿਆਂ ਦਾ ਇਹ ਹਾਲ ਹੁੰਦਾ ਹੈ। ਤੇ ਸਾਧ ਸੰਗਤ ਉਹ ਸਮਾਂ ਠੀਕ ਹੈ, ਲੋਕ ਖੁਸ਼ ਹੁੰਦੇ ਹਨ, ਪਰ ਉਹ ਸਮਾਂ ਸਵਾਰਦਾ ਕੁਝ ਨਹੀਂ। ਫਿਰ ਇਹ ਸਮਾਂ ਤੇ ਜੀਵਨ ਸਵਾਰਦਾ ਹੈ ਤੇ ਪਾਗਾਂ ਵਾਲਿਆਂ ਨੂੰ ਸਤਸੰਗ ਮਿਲਦਾ ਹੈ। ਆਓ ਸੁਣਨਾ ਵੀ ਔਰ ਗਾਣਾ ਵੀ ਹੈ।

ਸੁੱਖ ਦੇ ਸਮੇਂ ਦੀ ਗੱਲ ਕਰਦੇ ਸਨ। ਭਗਤ ਜੈਦੇਵ ਦਾ ਜੀਵਨ ਬੜਾ ਸੁਖੀ ਬੀਤ ਰਿਹਾ ਹੈ ਮਾਂ ਬਾਪ ਦੇ ਨਾਲ। ਅਚਾਨਕ ਪਾਣਾ ਵਰਤਿਆ, ਪਿਤਾ ਮਰ ਗਿਆ, ਮਾਂ ਵੀ ਮਰ ਗਈ ਛੋਟੀ ਉਮਰ। ਮਾਂ ਬਾਪ ਦਾ ਸਾਇਆ ਚਲਾ ਗਿਆ, ਜੀਵਨ ਦੁਖੀ ਹੋ ਗਿਆ। ਬਚਪਨ ਦੀ ਉਮਰ, ਮਨ ਵਿੱਚ ਵੈਰਾਗ ਆ ਗਿਆ, ਮਾਂ ਬਾਪ ਦੇ ਵਿਛੋੜੇ ਦਾ ਦੁੱਖ। ਤੇ ਜੈਦੇਵ ਗਲੀ ਗਲੀ ਘੁੰਮਦਾ, ਹੁਣ ਘਰ ਤੇ ਹੈ ਪਰ ਉਸ ਘਰ ਵਿੱਚ ਮਾਂ ਬਾਪ ਕੋਈ ਨਹੀਂ ਜਿਹੜਾ ਬਾਹਰ ਜਾਂਦੇ ਜੈਦੇਵ ਨੂੰ ਆਵਾਜ਼ ਮਾਰ ਕੇ ਕੋਲ ਬਿਠਾਵੇ। ਐਡਾ ਵੱਡਾ ਘਰ ਤੇ ਖਾਲੀ, ਕੌਣ ਪੁੱਛਦਾ ਕਿਸੇ ਨੂੰ? ਗਲੀ ਗਲੀ ਘੁੰਮਦਾ ਔਰ ਇਤਨਾ ਵੈਰਾਗੀ ਹੋ ਗਿਆ ਮਾਂ ਬਾਪ ਦੇ ਵੈਰਾਗ ਵਿੱਚ। ਭਗਤ ਜੈਦੇਵ ਗੀਤ ਗਾਉਣ ਲੱਗ ਪਿਆ, ਮਾਂ ਬਾਪ ਦੀ ਯਾਦ ਵਿੱਚ ਗੀਤ ਗਾਉਂਦਾ ਹੈ ਤੇ ਹੌਲੀ ਹੌਲੀ ਮਾਂ ਬਾਪ ਦੇ ਵੈਰਾਗ ਨੇ ਪ੍ਰਭੂ ਦਾ ਪਿਆਰ ਲੈ ਲਿਆ। ਮਾਂ ਬਾਪ ਦੇ ਵੈਰਾਗ ਤੋਂ ਉਸ ਵਾਹਿਗੁਰੂ ਦਾ ਵੈਰਾਗ ਮਨ ਵਿੱਚ ਜਾਗ ਪਿਆ ਤੇ ਹੁਣ ਜੈਦੇਵ ਮਾਂ ਬਾਪ ਦੇ ਗੀਤ ਜਿਹੜਾ ਗਾਇਆ ਕਰਦਾ ਸੀ ਹੁਣ ਪ੍ਰਭੂ ਦੇ ਭਜਨ ਗਾਉਣ ਲੱਗ ਪਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਪਣੇ ਆਪ ਦੀ ਸੁਧ ਨਹੀਂ,

ਸਹਿਨ ਕਰਦੇ ਤਾਂ ਕਿ ਤੇਰੀ ਜ਼ਮੀਨ ਜਾਇਦਾਦ ਮੈਂ ਲੈ ਲਵਾਂ, ਕਿਉਂਕਿ ਕਰਜ਼ਾ ਤੂੰ ਵੀ ਨਹੀਂ ਲਾ ਸਕਦਾ। ਭਗਤ ਭੋਲੇ ਹੁੰਦੇ ਹਨ। ਭਗਤ ਜੀ ਕਹਿਣ ਲੱਗੇ, ਚਾਚਾ ਮੈਨੂੰ ਤੇ ਵੈਸੇ ਕਿਸੇ ਚੀਜ਼ ਦੇ ਨਾਲ ਪਿਆਰ ਨਹੀਂ। ਕਾਗਜ਼ਾਂ ਉੱਤੇ ਭਗਤ ਜੀ ਨੇ ਆਪਣੇ ਦਸਤਖਤ ਕਰ ਦਿੱਤੇ। ਇੱਧਰ ਨਾਂ ਲਿਖਿਆ ਤੇ ਗੁਰੂ ਸਾਹਿਬ ਜੀ ਬਾਣੀ ਵਿੱਚ ਉਪਦੇਸ਼ ਕਰਦੇ ਹਨ, ਪੂਰਾ ਨਿਆਉ ਕਰੇ ਕਰਤਾਰ। ਉਸ ਕਰਤਾਰ ਦਾ ਨਿਆਂ ਪੂਰਾ ਹੈ। ਇੱਧਰ ਭਗਤ ਦੇ ਨਾਲ ਧੋਖਾ ਕੀਤਾ, ਉਧਰ ਨਿਰੰਜਣ ਦਾਸ ਦੇ ਘਰ ਨੂੰ ਅੱਗ ਲੱਗ ਗਈ। ਇਹਦੀ ਲੜਕੀ ਦੌੜੀ ਆਈ, ਕਹਿਣ ਲੱਗੀ ਪਿਤਾ ਜੀ ਘਰ ਨੂੰ ਅੱਗ ਲੱਗ ਗਈ। ਨਿਰੰਜਣ ਦਾਸ ਘਰ ਨੂੰ ਦੌੜਿਆ, ਘਰ ਨੂੰ ਅੱਗ ਲੱਗੀ ਦੇਖੀ, ਇੰਨਾ ਘਬਰਾ ਗਿਆ। ਉਹ ਜਿਹੜੀ ਨਕਲੀ ਵਸੀਅਤ ਸੀ ਉਹ ਵੀ ਬਲਦੇ ਹੋਏ ਘਰ ਵਿੱਚ ਡਿੱਗ ਕੇ ਸੜ ਗਈ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਨਾ ਇਹ ਕਰ ਰਿਹਾ ਤੇ ਨਾ ਉਹ ਰਿਹਾ। ਪਰ ਭਗਤ ਜੈਦੇਵ ਪਿੱਛੇ ਪਿੱਛੇ ਉਹ ਵੀ ਆਏ। ਭਗਤਾਂ ਦੇ ਮਨ ਵਿੱਚ ਕਿਸੇ ਵਾਸਤੇ ਵੈਰ ਨਹੀਂ ਹੁੰਦਾ, ਉਹ ਵੀ ਪਿੱਛੇ ਪਿੱਛੇ ਆ ਗਏ ਸਨ। ਚਾਚੇ ਦਾ ਘਰ ਸੜਦਾ ਦੇਖਿਆ, ਭੋਲਾ ਭਗਤ ਦੌੜ ਕੇ ਘਰ ਦੇ ਅੰਦਰ ਦਾਖਲ ਹੋਏ ਕਿ ਘਰ ਦਾ ਕੋਈ ਸਮਾਨ ਤੇ ਕੱਢ ਕੇ ਲਿਆਵਾਂ, ਪਰ ਜਦ ਅੱਗ ਵਿੱਚ ਪੈਰ ਪਾਇਆ ਤੇ ਸਾਰੀ ਅੱਗ ਬੁੱਝ ਗਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਕਾ ਬਚਨ, ਬਸੇ ਜੀ ਨਾਲੇ ਜਲ ਨਹੀਂ ਡੂਬੈ, ਤਸਕਰ ਨਹੀਂ ਲੇਵੈ ਪਾਏ ਨਾ ਸਾਕੇ ਜਾਲੇ। ਉਸ ਨਾਮ ਨੂੰ ਪਾਣੀ ਡਬੋ ਨਹੀਂ ਸਕਦਾ, ਅੱਗ ਸਾੜ ਨਹੀਂ ਸਕਦੀ। ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਵਸਦਾ ਉਹ ਵੀ ਕਦੀ ਸੜ ਨਹੀਂ ਸਕਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਪ੍ਰਤੱਖ ਨਜ਼ਾਰਾ ਦੇਖਿਆ ਪਿੰਡ ਦੇ ਲੋਕ, ਉਹ ਤੇ ਨਮਸਕਾਰ ਕਰਦੇ ਹੀ ਨੇ। ਇਹਦਾ ਚਾਚਾ ਨਿਰੰਜਣ ਦਾਸ ਵੀ ਹੱਥ ਜੋੜ ਕੇ ਭਗਤ ਜੀ ਦੇ ਪੈਰਾਂ ਤੇ ਮੱਥਾ ਟੇਕਦਾ ਹੈ ਤੇ ਕਹਿੰਦਾ, ਭਗਤ ਮੈਨੂੰ ਮਾਫ ਕਰ, ਹੁਣ ਬੇਟਾ ਨਹੀਂ ਕਿਹਾ, ਹੁਣ ਭਗਤ ਕਿਹਾ। ਕਹਿਣ ਲੱਗਾ, ਮੈਨੂੰ ਮਾਫ ਕਰ, ਮੈਂ ਕੋਈ ਕਰਜ਼ਾ ਤੇਰੇ ਪਿਤਾ ਕੋਲੋਂ ਨਹੀਂ ਲੈਣਾ, ਨਾ ਤੇਰੇ ਪਿਤਾ ਨੇ ਕੋਈ ਕਰਜ਼ਾ ਲਿਆ। ਝੂਠੇ ਕਾਗਜ਼ ਬਣਾਏ ਸਨ, ਉਸ ਪਰਮਾਤਮਾ ਨੇ ਮੈਨੂੰ ਸਜ਼ਾ ਦਿੱਤੀ, ਮੇਰਾ ਘਰ ਸੜ ਗਿਆ। ਤੇ ਭਗਤ ਜੀ ਕਹਿਣ ਲੱਗੇ, ਚਾਚਾ ਮੈਨੂੰ ਤੇ ਕਿਸੇ ਚੀਜ਼ ਨਾਲ ਮੋਹ ਕੋਈ ਨਹੀਂ, ਇਹ ਘਰ ਬਾਰ ਤੂੰ ਸਾਂਭ ਤੇ ਮੈਂ ਹੁਣ ਚੱਲਿਆ ਉਸ ਪਰਮਾਤਮਾ ਦੇ ਪਿਆਰ ਵਿੱਚ, ਜਿੱਧਰ ਵੀ ਉਹ ਮੈਨੂੰ ਲੈ ਗਿਆ। ਕਹਿ ਕੇ ਘਰ ਬਾਰ ਛੱਡ ਕੇ

भगत जना की हर जीव राखै तुर तू रखदा आया राम। ਉਹ ਭਗਤਾਂ ਦੇ ਨਾਲ ਵਸਦਾ ਹੈ। ਭਗਤ ਡਿੱਗਾ ਤੇ ਕ੍ਰਿਸ਼ਨ ਜੀ ਮਹਾਰਾਜ ਇੱਕ ਗਵਾਲੇ ਦਾ ਰੂਪ ਧਾਰ ਕੇ ਤੇ ਕੋਲ ਆਏ। ਹੱਥ ਵਿੱਚ ਦੁੱਧ ਦਾ ਕੜਵਾ, ਭਗਤ ਦੇ ਮੂੰਹ ਵਿੱਚ ਦੁੱਧ ਪਾਇਆ, ਹੋਸ਼ ਆਈ ਤੇ ਭਗਤ ਜੀ ਹੈਰਾਨ ਹੋ ਕੇ ਪੁੱਛਦੇ ਨੇ, ਕਾਕਾ ਤੂੰ ਕੌਣ ਹੈ, ਕਿੱਥੋਂ ਆਇਆ, ਇਹ ਤੇ ਜੰਗਲ ਹੈ, ਨਾ ਇੱਥੇ ਕੋਈ ਬੰਦਾ, ਨਾ ਬੰਦੇ ਦੀ ਜਾਤ, ਨਾ ਕੋਈ ਘਰ। ਕ੍ਰਿਸ਼ਨ ਜੀ ਮਹਾਰਾਜ ਨੇ ਦੇਖਿਆ ਤੇ ਭਗਤ ਹੋਸ਼ ਵਿੱਚ ਆ ਚੁੱਕਾ, ਮੇਰਾ ਕਾਰਜ ਹੋ ਗਿਆ। ਕਹਿਣ ਲੱਗੇ, ਉਹ ਦੇਖ ਤੇਰੇ ਪਿਛਲੇ ਪਾਸੇ ਸਾਡਾ ਪਿੰਡ ਹੈ, ਉੱਥੇ ਮੇਰੀਆਂ ਗਾਵਾਂ ਚਰਦੀਆਂ ਨੇ। ਤੇ ਭਗਤ ਜੀ ਕਹਿੰਦੇ ਨੇ, ਹੁਣੇ ਹੀ ਮੈਂ ਇੱਧਰ ਆਇਆ ਸਾਂ, ਉਦੋਂ ਤੇ ਕੁਝ ਵੀ ਨਹੀਂ ਸੀ, ਅੱਛਾ ਦੇਖਦਾ ਮੂੰਹ ਦੂਸਰੇ ਪਾਸੇ ਕੀਤਾ, ਕਿੱਥੇ ਤੇਰਾ ਘਰ, ਕਿੱਥੇ ਤੇਰੀਆਂ ਗਾਵਾਂ, ਹੁਣ ਉਧਰ ਕੁਝ ਵੀ ਨਹੀਂ ਸੀ। ਭਗਤ ਜੀ ਕਹਿਣ ਲੱਗੇ, ਕਾਕਾ ਉਧਰ ਤੇ ਕੁਝ ਵੀ ਨਹੀਂ, ਪਰ ਆਵਾਜ਼ ਕੋਈ ਨਾ ਆਈ। ਮੁੜ ਕੇ ਦੇਖਿਆ ਤੇ ਉਹ ਲੜਕਾ ਜਿਹੜਾ ਦੁੱਧ ਦਾ ਗੜਵਾ ਲੈ ਕੇ ਖੜਾ ਸੀ, ਉਹ ਉਥੋਂ ਅਲੋਪ ਹੋ ਚੁੱਕਾ ਹੈ। ਹੁਣ ਮਨ ਵੈਰਾਗ ਨਾਲ ਭਰ ਆਇਆ ਤੇ ਭਰੋਸਾ ਹੋਰ ਵੱਜ ਗਿਆ ਕਿ ਮਨਾ, ਜਿਹਦੀ ਯਾਦ ਵਿੱਚ ਮੈਂ ਤੁਰੇ ਹਾਂ, ਉਹ ਮੇਰੇ ਤੋਂ ਦੂਰ ਕੋਈ ਨਹੀਂ। ਆਖੋ ਸਤਨਾਮ ਸਿੰਘ ਵਾਹਿਗੁਰੂ।

ਚੱਲਦੇ ਚੱਲਦੇ ਭਗਤ ਜੀ ਹਿੰਦੁਸਤਾਨ ਦੇ ਵਿੱਚ ਇੱਕ ਬੜਾ ਮੰਨਿਆ ਹੋਇਆ ਤੀਰਥ ਸਥਾਨ ਹੈ ਜਗਨਨਾਥਪੁਰੀ। ਜਗਨਨਾਥਪੁਰੀ ਦਾ ਮੰਦਰ ਬੜਾ ਮਸ਼ਹੂਰ ਹੈ। ਇਸੇ ਮੰਦਰ ਧੰਨ ਗੁਰੂ ਨਾਨਕ ਸਾਹਿਬ ਵੀ ਗਏ ਸਨ ਤੇ ਜਿਸ ਵੇਲੇ ਆਰਤੀ ਦਾ ਸਮਾਂ ਹੋਇਆ ਧੰਨ ਗੁਰੂ ਨਾਨਕ ਸਾਹਿਬ ਮੰਦਰ ਵਿੱਚੋਂ ਬਾਹਰ ਆ ਗਏ ਤਾਂ ਪੁਰੀ ਦਾ ਜਿਹੜਾ ਰਾਜਾ ਸੀ ਉਸਨੇ ਆਪਣੇ ਦਰਬਾਰੀਆਂ ਸਮੇਤ ਆ ਕੇ ਗੁਰੂ ਨਾਨਕ ਸਾਹਿਬ ਨੂੰ ਕਿਹਾ ਸੀ ਮਹਾਰਾਜ ਆਰਤੀ ਦੇ ਵੇਲੇ ਤੁਸੀਂ ਮੰਦਰ ਵਿੱਚੋਂ ਬਾਹਰ ਕਿਉਂ ਆਏ ਹੋ ਤਾਂ ਧੰਨ ਗੁਰੂ ਨਾਨਕ ਸਾਹਿਬ ਨੇ ਉਸ ਵੇਲੇ ਕਿਹਾ ਸੀ ਰਾਜਨ ਤੁਸੀਂ ਪੱਥਰ ਦੀਆਂ ਮੂਰਤੀਆਂ ਦੀ ਆਰਤੀ ਕਰਦੇ ਹੋ ਦੀਵੇ ਬਾਲ ਕੇ ਕੁਝ ਫੁੱਲ ਰੱਖ ਕੇ ਧੂਪ ਜਗਾ ਕੇ ਚਵਰ ਚੁਲਾਉਂਦੇ ਹੋ ਟਲ ਖੜਕਾਉਂਦੇ ਹੋ ਇੱਕ ਆਰਤੀ ਉਸ ਜਗਨਨਾਥ ਦੀ ਖੰਡ ਬ੍ਰਹਿਮੰਡ ਪੈ ਕਰਦੇ ਹਨ ਤੇ ਰਾਜਾ ਹੈਰਾਨ ਹੋ ਕੇ ਕਹਿਣ ਲੱਗਾ ਕਿਹੜੀ ਆਰਤੀ ਖੰਡ ਬ੍ਰਹਿਮੰਡ ਕਰਦੇ ਉੱਥੇ ਫਿਰ ਸਤਿਗੁਰਾਂ ਨੇ ਕਿਹਾ ਸੀ ਰਾਜਨ ਆਕਾਸ਼ ਵੱਲ ਦੇਖ ਰਾਜਾ ਕਹਿਣ ਲੱਗਾ ਆਕਾਸ਼ ਦੇਖਿਆ ਤੇ ਸਾਹਿਬ ਜੀ ਕਹਿਣ ਲੱਗੇ ਨਜ਼ਰ ਕੀ ਆਇਆ ਕਹਿਣ ਲੱਗਾ ਮਹਾਰਾਜ ਤਾਰੇ ਚੜ੍ਹੇ ਨੇ ਚੰਦਰਮਾ ਚੜ੍ਹੇ ਸਾਹਿਬ ਜੀ ਕਹਿਣ ਲੱਗੇ ਬਸ ਇਹੋ ਕੁਝ ਹੀ ਦੇਖਿਆ ਸਤਿਗੁਰੂ ਕਹਿਣ ਲੱਗੇ ਰਾਜਨ ਜਦ ਤੂੰ ਆਰਤੀ ਕਰਦਾ ਸੈਂ ਇੱਕ ਥਾਲ ਤੇਰੇ ਹੱਥ ਵਿੱਚ ਸੀ ਉਸ ਥਾਲ ਦੇ ਵਿੱਚ ਦੀਵਾ ਬਾਲਿਆ ਸੀ ਕੁਝ ਸੁੱਚੇ ਮੋਤੀ ਸਨ ਧੂਪ ਸੀ ਕੁਝ ਫੁੱਲ ਐ ਰਾਜਨ ਉਹ ਜਿਹੜਾ ਪਰਮਾਤਮਾ ਹੈ ਉਹ ਕੇਵਲ ਪੱਥਰ ਦੀਆਂ ਮੂਰਤੀਆਂ ਨਹੀਂ ਉਹ ਤੇ ਹਰ ਜਗ੍ਹਾ ਜਰਰੇ ਜਰਰੇ ਵਿੱਚ ਹੈ ਉਹ ਜਿਹੜਾ ਅਕਾਲ ਪੁਰਖ ਹੈ ਇਤਨਾ ਬੇਅੰਤ ਹੈ ਕਿ ਰਾਜਨ ਸੁਣ ਇਹ ਜਿਹੜਾ ਗਗਨ ਹੈ ਇਹ ਜਿਹੜਾ ਆਕਾਸ਼ ਹੈ ਇੱਕ ਥਾਲ ਹੈ ਇਹ ਜਿਹੜੇ ਤਾਰੇ ਹਨ ਇਹ ਮੋਤੀਆਂ ਦੀ ਤਰ੍ਹਾਂ ਹਨ ਤੇ ਇਹ ਜਿਹੜਾ ਚੰਦਰਮਾ ਹੈ ਸੂਰਜ ਹੈ ਇਹ ਦੀਵੇ ਹਨ ਇੱਕ ਚਵਰ ਤੂੰ ਚਲਾ ਰਹੇ ਹੱਥ ਵਿੱਚ ਪਕੜ ਕੇ ਤੇ ਇਹ ਜਿਹੜੀ ਹਵਾ ਹੈ ਇਹ ਉਸ ਪਰਮਾਤਮਾ ਨੂੰ ਚਵਰ ਕਰਦੀ ਹੈ ਉੱਥੇ ਫਿਰ ਇਹ ਸ਼ਬਦ ਉਚਾਰਿਆ ਸੀ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਵਰੂ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਤੂੰ ਤੇ ਥੋੜੇ ਜੇ ਫੁੱਲ ਰੱਖ ਕੇ ਕਹਿ ਰਿਹਾ ਕਿ ਮੈਂ ਆਰਤੀ ਕਰਦਾ ਇਹ ਖੰਡਾ ਬ੍ਰਹਮੰਡਾਂ ਵਿੱਚ ਜਿਹੜੀ ਬਨਸਪਤੀ ਹੈ ਜਿਹੜੇ ਫੁੱਲ ਹਨ ਇਹ ਸਾਰੇ ਉਹਦੇ ਚਰਨਾਂ ਵਿੱਚ ਹਨ ਉਸ ਜਗਨਨਾਥਪੁਰੀ ਨੂੰ ਭਗਤ ਜੈਦੇਵ ਜੀ ਚੱਲੇ ਹੋਏ ਔਰ ਅੱਜ ਸ਼ਹਿਰ ਦੇ ਬਾਹਰ ਜਾ ਪਹੁੰਚੇ ਆਓ ਇੱਕ ਵਾਰੀ ਸਾਰੇ ਘਰੋਂ ਰਸਨਾ ਪਵੇ

ਹਾਲੀ ਜਿੰਨੀ ਸੰਗਤ ਬੈਠੀ ਇੰਨੀ ਆਵਾਜ਼ ਨਹੀਂ, ਸਾਰੇ ਕਿਰਪਾ ਕਰੋ, ਕਿਉਂਕਿ ਜਪਣ ਦੇ ਨਾਲ ਹੀ ਮਨ ਆਤਮਾ ਪਵਿੱਤਰ ਹੁੰਦਾ। ਅੱਜ ਕੱਲ੍ਹ ਵੈਸੇ ਵੀ ਰਿਵਾਜ ਹੈ, ਸਾਰੀ ਉਮਰ ਬੰਦਾ ਗੁਰਦੁਆਰੇ ਦਾ ਮੂੰਹ ਨਹੀਂ ਦੇਖਦਾ, ਤੇ ਜਦੋਂ ਮਰਦਾ ਤੇ ਕਾਰਡ ਤੇ ਲਿਖਿਆ ਹੁੰਦਾ ਸੱਚਖੰਡ ਵਾਸੀ ਜਾਂ ਲਿਖਿਆ ਹੋਗਾ ਸਵਰਗ ਵਾਸੀ। ਸਾਰੀ ਉਮਰ ਤੇ ਕਦੀ ਗੁਰਦੁਆਰੇ ਵੱਲ ਮੂੰਹ ਨਹੀਂ ਕੀਤਾ ਤੇ ਮਰਨ ਲੱਗਿਆ ਸੱਚਖੰਡ ਦਾ ਵਾਸੀ ਕਿਸ ਤਰ੍ਹਾਂ ਹੋ ਜਾਏਗਾ? ਜੋ ਦੁਨੀਆਂ ਭਰ ਦੀਆਂ ਬੁਰਾਈਆਂ ਬੰਦਾ ਕਰਦਾ ਤੇ ਮਰਨ ਲੱਗਿਆ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਂਦੀਆਂ, ਤੇ ਕੁਝ ਸਾਡੇ ਅਰਦਾਸ ਕਰਨ ਵਾਲੇ ਪਿਆਰੇ ਵੀ ਨਹੀਂ ਸੋਚਦੇ। ਆਮ ਅਰਦਾਸ ਹੁੰਦੀ ਹੈ ਸਵਰਗਵਾਸੀ ਫਲਾਣਾ ਸਿੰਘ ਜਾਂ ਸਵਰਗਵਾਸੀ ਫਲਾਣਾ, ਆਪਦੇ ਚਰਨਾਂ ਵਿੱਚ ਹਾਜ਼ਰ ਹੈ, ਚਰਨਾਂ ਵਿੱਚ ਨਿਵਾਸ ਦੇਣਾ। ਜੇ ਸਵਰਗਵਾਸੀ ਹੋ ਹੀ ਗਿਆ ਫਿਰ ਅਰਦਾਸ ਦੀ ਕੀ ਲੋੜ ਹੈ? ਕਾਰਡਾਂ ਤੇ ਵੀ ਇਹੀ ਲਿਖਦੇ ਆ ਨਾ, ਜਾਂ ਸਵਰਗਵਾਸੀ ਜਾਂ ਸੱਚਖੰਡ ਵਾਸੀ। ਜੇ ਸਾਨੂੰ ਭਰੋਸਾ ਹੈ ਕੋਈ ਸੱਚਖੰਡ ਦਾ ਵਾਸੀ ਹੋ ਹੀ ਗਿਆ ਫਿਰ ਅਰਦਾਸਾਂ ਦੀ ਕੀ ਲੋੜ ਹੈ? ਸਾਰੀ ਉਮਰ ਬੰਦਾ ਸ਼ਰਾਬੀ ਕਬਾਬੀ ਰਹਿੰਦਾ ਤੇ ਜਦ ਉਹਦਾ ਭੋਗ ਪੈਂਦਾ ਤੇ ਫਿਰ ਕਹਿੰਦੇ ਨੇ ਜੀ ਸ਼ਬਦ ਪੜੋ, ਗੁਰਮੁਖ ਜਨਮ ਸਵਾਰ ਦਰਗੇ ਚੱਲਿਆ। ਸਵਰਗ ਵਿੱਚ ਸੱਚਖੰਡ ਵਿੱਚ ਇਸ ਤਰ੍ਹਾਂ ਤੇ ਬੰਦਾ ਨਹੀਂ ਜਾਂਦਾ। ਦੁਨੀਆਂ ਭਰ ਦੀਆਂ ਬੁਰਾਈਆਂ ਕਰਦਾ ਸ਼ਰਾਬੀ ਕਬਾਬੀ ਬੰਦਾ ਹੁੰਦਾ, ਪਤਾ ਵੀ ਬੜਾ ਭੈੜਾ, ਪਰ ਫਿਰ ਵੀ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਲੋਕ ਕਹਿੰਦੇ ਨੇ ਜੀ ਬੜਾ ਗੁਰਮੁਖ ਪਰਿਵਾਰ ਹੈ, ਸਿਰਫ ਘਰ ਵਾਲਿਆਂ ਨੂੰ ਖੁਸ਼ ਕਰਨ ਵਾਸਤੇ। ਪਰ ਸਾਧ ਸੰਗਤ, ਜੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਵੀ ਝੂਠ ਬੋਲਾਂਗੇ ਫਿਰ ਕਿਹੜੇ ਯੁੱਗ ਭਲਾ ਹੋਵੇਗਾ? ਉੱਥੇ ਸੱਚੋ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜਜ ਮਾਲਿਆ, ਇੱਥੇ ਮੂੰਹ ਮਲਾਜੀ ਦੀਆਂ ਗੱਲਾਂ ਨਹੀਂ, ਇੱਥੇ ਤੇ ਸੱਚ ਤੇ ਨਬੇੜੇ ਹਨ। ਸਾਹਿਬ ਜੀ ਕਹਿੰਦੇ ਹਨ, ਆਸਾ ਦੀ ਵਾਰ ਦੀ ਪੌੜੀ ਆਪਾਂ ਪੜ੍ਹਦੇ ਹਾਂ, ਔਰ ਇਹਨਾਂ ਪੌੜੀਆਂ ਨੂੰ ਬੜੇ ਧਿਆਨ ਨਾਲ ਸਰਵਣ ਕਰਿਆ ਕਰੋ। ਵੱਡਾ ਹੋਵਾ ਦੁਨੀਦਾਰ, ਗੱਲ ਸੰਗਲ ਘੱਤ ਚਲਾਇਆ। ਕੋਈ ਮਰ ਗਿਆ ਤੇ ਬੜੇ ਬੈਂਡ ਵਾਜੇ ਵੱਜਦੇ ਸਨ। ਅੱਜ ਕੱਲ ਵੀ ਹੁੰਦਾ ਨਾ, ਕੋਈ ਲੀਡਰ ਮਰ ਜਾਏ ਤੇ ਤੋਪਾਂ ਦੀ ਸਲਾਮੀ ਦਿੱਤੀ ਜਾਂਦੀ, ਬੰਦੂਕਾਂ ਦੀ ਸਲਾਮੀ ਦਿੱਤੀ ਜਾਂਦੀ ਤੇ ਬੜੇ ਬੜੇ ਪ੍ਰੋਗਰਾਮ ਕੀਤੇ ਜਾਂਦੇ। ਇਸੇ ਤਰ੍ਹਾਂ ਕੋਈ ਵੱਡਾ ਬੰਦਾ ਮਰਿਆ ਤੇ ਬੜਾ ਢੋਲ ਢਮੱਕਾ ਵੱਜਦਾ ਸੀ ਤੇ ਮਰਦਾਨਾ ਕਹਿਣ ਲੱਗਾ ਮਹਾਰਾਜ ਬੜੇ ਢੋਲ ਪਏ ਵੱਜਦੇ ਨੇ, ਤੇ ਸਾਹਿਬ ਜੀ ਹੱਸ ਕੇ ਕਹਿਣ ਲੱਗਿਆ ਮਰਦਾਨਿਆਂ, ਸਾਹਿਬ ਜੀ ਹੱਸ ਕੇ ਕਹਿੰਦੇ ਨੇ ਮਰਦਾਨੇ ਇਹ ਢੋਲ ਇੱਥੇ ਵਾਸਤੇ ਹੀ ਨੇ, ਅੱਗੇ ਵਾਸਤੇ ਨਹੀਂ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਥੇ ਹੀ ਢੋਲ ਪਏ ਵੱਜਦੇ ਨੇ, ਅੱਗੇ ਤੇ ਮੂੰਹ ਕਾਲਾ ਹੋਣਾ। ਉੱਥੇ ਫਿਰ ਇਹ ਪੌੜੀ ਉਚਾਰੀ, ਸਤਿਗੁਰ ਅੱਗੇ ਮਰਦਾਨਿਆਂ ਸੁਣ, ਵੱਡਾ ਹੋਆ ਦੁਨੀਦਾਰ, ਗੱਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀਏ ਬੈ ਲੇਖਾ, ਕਰ ਸਮਝਾਇਆ ਥਾਂ ਹੋਵੇ ਬਹੁਤੀ, ਹੁਣ ਸੁਣੀਏ ਪਿਆਰੂ ਆਇਆ, ਮਨ ਅੰਧੇ ਜਨਮ ਗਵਾਇਆ। ਉਹ ਇਹ ਲੋਕ ਤੇ ਢੋਲ ਵਜਾ ਰਹੇ ਨੇ ਕਿ ਵੱਡਾ ਬੰਦਾ ਮਰਿਆ, ਬੜਾ ਪੈਸੇ ਵਾਲਾ ਸੀ, ਬੜੀ ਤਾਕਤ ਰੱਖਦਾ ਸੀ, ਪਰ ਮਰਦਾਨੇ ਆ ਇਹ ਕੀ ਜਾਣਨ ਕਿ ਜਮਾਨੇ ਤੇ ਗੱਲ ਵਿੱਚ ਸੰਗਲ ਪਾਏ ਹੈ, ਉਹ ਤੇ ਘੜੀਸ ਕੇ ਲਈ ਜਾਂਦੇ ਨੇ ਤੇ ਇਹ ਕਹਿੰਦੇ ਨੇ ਮੁਕਤ ਹੋ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ।

ਕਬੀਰ ਜੀ ਬੜੀ ਸਮਝੀ ਗੱਲ ਕਰਦੇ, ਕਹਿੰਦੇ ਨੇ ਜਿਸੇ ਕਿਸੇ ਦੀ ਠੱਗੀ ਨੂੰ ਜਾਣਨਾ ਚਾਹੋ ਬਈ ਕਿਸ ਤਰ੍ਹਾਂ ਕਰਤੱਵ ਕਰਦਾ ਤੇ ਉਹਦੇ ਮਿੱਤਰ ਬਣ ਜਾ, ਉਹਦੇ ਨਜ਼ਦੀਕ ਚਲੇ ਜਾ, ਪਰ ਉਹਦੇ ਸਾਰੇ ਰਾਜ਼ ਖੁੱਲ ਜਾਂਦੇ ਹਨ ਉਸ ਮਿੱਤਰ ਦੇ। ਕਬੀਰ ਕਹਿੰਦਾ ਮੈਂ ਵੀ ਹੁਣ ਉਸਦਾ ਰਾਜ਼ਦਾਰ ਬਣ ਗਿਆ, ਕਿਉਂਕਿ ਮੈਂ ਬਹੁਤ ਉਹਦੇ ਨਜ਼ਦੀਕ ਚਲਾ ਗਿਆ ਉਸ ਮਾਲਕ ਦੇ, ਤੇ ਲੋਕ ਤਾਂ ਠੱਗੀ ਵਿੱਚ ਆ ਜਾਂਦੇ ਨੇ, ਮੈਂ ਨਹੀਂ ਆਉਂਦਾ ਹੁਣ ਉਹਦੀ ਠੱਗੀ। ਇੱਕ ਵਾਰੀ ਪਿਆਰ ਨਾਲ ਬੋਲੀਏ, ਮੈਂ ਨਹੀਂ ਉਹਦੀਆਂ, ਉਹ ਜੋ ਠੱਗੀ ਦੀਆਂ ਗੱਲਾਂ ਕਰਦੇ ਮੈਂ ਨਹੀਂ ਆਉਂਦਾ, ਤੇ ਲੋਕ ਆਉਂਦੇ ਨੇ ਹੈਨ ਐਸੇ ਵੀ ਭਾਈ ਭਿਖਾਰੀ ਦਰੀਆਂ ਸੀ ਰਹੇ, ਕੋਈ ਆਉਂਦਾ ਤੇ ਆ ਕੇ ਆਖਦੇ ਚਲੋ ਬਾਹਰ ਬਰਾਤ ਖੜੀ ਹੈ, ਇਹ ਤਾਂ ਕੰਮ ਬਾਅਦ ਵਿੱਚ ਵੀ ਹੋ ਸਕਦਾ। ਕਹਿੰਦਾ ਨਹੀਂ, ਇਹਦੀ ਬੜੀ ਲੋੜ ਪੈਣੀ ਹੈ, ਅੱਜ ਜਿਹੜਾ ਘੋੜੀ ਤੇ ਚੜਿਆ ਕੱਲ ਉਸਨੇ ਮਰ ਜਾਣਾ, ਤੇ ਤੁਹਾਨੂੰ ਪਤਾ ਇਸ ਗੱਲ ਦਾ? ਹਾਂ ਪਤਾ ਹੈ, ਫਿਰ ਵੀ ਇਹ ਸਾਰੇ ਕਾਰਜ ਕਰੀ ਜਾਂਦੇ ਹੋ। ਕਹਿਣ ਲੱਗਾ ਮੈਂ ਕਿੱਥੇ ਕਰਦਾ, ਉਹ ਆਪ ਮਾਲਕ ਕਰਦੇ, ਮੇਰੀ ਕੀ ਹਸਤੀ ਹੈ, ਠੱਗੀ ਵਿੱਚੋਂ ਨਿਕਲ ਕੇ। ਤੇ ਕਬੀਰ ਜੀ ਆਖਰੀ ਤੁਕਾਂ ਵਿੱਚ ਫਰਮਾਨ

ਇੱਕ ਵਾਰ ਗੁਰੂ ਦੇ ਚਰਨਾਂ ਨਾਲ ਆਪਣਾ ਮਨ ਜੋੜੋ। ਇਹ ਮਨ ਬਿਰਤੀਆਂ ਜਦ ਤੱਕ ਇਕਾਗਰ ਨਹੀਂ ਹੁੰਦੀਆਂ ਅਸੀਂ ਗੁਰੂ ਤੋਂ ਦੂਰ ਰਹਿੰਦੇ ਹਾਂ। ਕਿਸੇ ਕੇਂਦਰ ਤੋਂ ਦੂਰ ਰਹਿਣਾ ਹੀ ਮਨ ਦੀ ਪਰੇਸ਼ਾਨੀ ਹੈ ਤੇ ਕਿਸੇ ਦਾ ਮਿਲਾਪ ਹੋ ਜਾਣਾ ਮਨ ਦੀ ਪ੍ਰਸੰਨਤਾ ਹੈ। ਇੱਕ ਵਾਰ ਰਸਨਾ ਪਵਿੱਤਰ ਕਰੋ ਤੇ ਆਖੋ ਸਤਨਾਮ ਸ੍ਰੀ ਵਾਹਿਗੁਰੂ।

ਅੱਗੇ ਤਾਂ ਬੜੀ ਚਾਅ ਨਾਲ ਖੇਲਦਾ ਸੀ, ਤੇ ਕਈ ਵਾਰ ਖੇਲਦਿਆਂ ਖੇਲਦਿਆਂ ਕੁਵੇਲਾ ਹੋ ਜਾਂਦਾ ਸੀ। ਪਰ ਅੱਜ ਤਾਂ ਸੂਰਜ ਵੀ ਨਹੀਂ ਡੁੱਬਿਆ, ਘਰ ਆ ਗਿਆ, ਚੁੱਪ ਹੈ। ਮਾਂ ਨੇ ਪੁੱਛਿਆ, ਬੇਟਾ ਅੱਗੇ ਜਦੋਂ ਤੂੰ ਖੇਲ ਕੇ ਆਉਣਾ ਤੈਨੂੰ ਭੁੱਖ ਲੱਗਦੀ ਹੈ, ਤੂੰ ਰੋਟੀ ਮੰਗਣਾ ਜਾਂ ਇਹ ਗੱਲ ਕਹਿਣਾ ਕਿ ਮੈਨੂੰ ਪਿਆਸ ਲੱਗੀ ਹੈ ਪਾਣੀ ਪੀਣਾ? ਅੱਜ ਤੈਨੂੰ ਭੁੱਖ ਨਹੀਂ ਲੱਗੀ, ਤੈਨੂੰ ਪਿਆਸ ਨਹੀਂ ਲੱਗੀ, ਪਰ ਇਹ ਅਜੇ ਵੀ ਚੁੱਪ ਹੈ। ਮਾਂ ਹੋਰ ਬੜੀ ਪਰੇਸ਼ਾਨ ਹੈ, ਪਿਆਰ ਕੀਤਾ, ਝੋਲੀ ਵਿੱਚ ਲਿਆ, ਪੁੱਛਿਆ ਅੱਜ ਪਰੇਸ਼ਾਨ ਕਿਉਂ ਹੈ? ਕਿਉਂਕਿ ਇੱਕੋ ਹੀ ਇੱਕ ਤਾਂ ਪੁੱਤਰ ਸੀ। ਤੇ ਜੇ ਮਾਂ ਪੁੱਛਦੀ ਕਿ ਅੱਜ ਤੂੰ ਜਲਦੀ ਕਿਉਂ ਘਰ ਆ ਗਿਆ, ਕਹਿਣ ਲੱਗਾ ਮਾਂ ਕੋਈ ਕਹਿ ਰਿਹਾ ਸੀ ਅੱਜ ਪ੍ਰੇਮ ਸਹਿਤ ਗੱਲ ਲਾਵੇ। ਕੌਣ ਹੈ ਉਹ ਗਲੇ ਲਾਉਣ ਵਾਲਾ? ਮੈਂ ਸੋਚ ਰਿਹਾ ਸੀ ਕਿ ਪਿਤਾ ਦਾ ਸਾਇਆ ਤੇ ਬਚਪਨ ਤੋਂ ਹੀ ਉੱਠ ਗਿਆ ਸਿਰ ਤੋਂ, ਹੁਣ ਕੌਣ ਗਲੇ ਲਾਏਗਾ? ਜਿਨ੍ਹਾਂ ਬੱਚਿਆਂ ਦੇ ਪਿਤਾ ਘਰ ਵਿੱਚ ਹੁੰਦੇ ਨੇ ਉਹ ਖੇਲਣ ਤੋਂ ਬਾਅਦ ਆਪਣੇ ਪਿਤਾ ਦੇ ਗਲੇ ਜਾ ਕੇ ਲੱਗਦੇ ਨੇ।

ਮਾਂ ਨੇ ਸੋਚਿਆ ਕਿ ਇਹ ਗੱਲ ਇਸ ਬੱਚੇ ਦੇ ਦਿਲ ਚ ਬੈਠ ਗਈ ਏ ਕਿ ਕੌਣ ਗਲੇ ਲਾਵੇ। ਇੰਨੇ ਚਿਰ ਨੂੰ ਇੱਕ ਸੁਨੇਹਾ ਮਿਲਿਆ ਬਾਹਰੋਂ ਆਵਾਜ਼ ਆਈ, ਮਾਂ ਦਰਵਾਜ਼ਾ ਖੋਲ। ਬੜਾ ਪਿਆਰਾ ਸ਼ਬਦ ਹੈ ਮਾਂ। ਮਾਂ ਨੇ ਉੱਠ ਕੇ ਦਰਵਾਜ਼ਾ ਖੋਲਿਆ, ਸਦਕੇ ਆ ਮੈਂ ਤੇਰੇ ਰਾਹ ਤੋਂ, ਸਦਕੇ ਆ ਮੈਂ ਤੇਰੇ ਕਦਮਾਂ ਤੋਂ, ਅੱਜ ਮੇਰੇ ਘਰ ਮੇਰੀ ਗਰੀਬਣੀ ਦੇ ਘਰ ਕਿਵੇਂ ਆਣਾ ਹੋ ਗਿਆ। ਕਹਿਣ ਲੱਗਾ, ਮਾਂ ਤੈਨੂੰ ਖੁਸ਼ੀ ਹੋਏਗੀ, ਕੱਲ ਸੰਗਤਾਂ ਜਾ ਰਹੀਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ, ਸ੍ਰੀ ਅਨੰਦਪੁਰ ਸਾਹਿਬ ਜਾਣਾ ਹੈ, ਇੱਥੋਂ ਬਹੁਤ ਸਾਰੀਆਂ ਸੰਗਤਾਂ ਜਾ ਰਹੀਆਂ ਨੇ। ਮਾਂ ਜੇ ਤੂੰ ਜਾਣਾ ਹੋਵੇ ਤਾਂ ਤਿਆਰੀ ਕਰ ਲੈ। ਮਾਂ ਕਹਿਣ ਲੱਗੀ, ਬੇਟਾ ਮੈਂ ਚਲੀ ਤਾਂ ਜਾਵਾਂ ਪਰ ਮੇਰੇ ਕੋਲ ਤਾਂ ਭੇਟਾ ਹੀ ਕੋਈ ਨਹੀਂ ਰੱਖਣ ਵਾਸਤੇ, ਜਿਹੜੀ ਗੁਰੂ ਦੇ ਚਰਨਾਂ ਵਿੱਚ ਜਾ ਕੇ ਰੱਖਣੀ ਹੈ। ਲੋਕ ਤਾਂ ਭੇਟਾ ਲੈ ਕੇ ਜਾਣਗੇ, ਲੋਕਾਂ ਨੇ ਤਾਂ ਸੁਖਣਾ ਸੁਖੀਆਂ ਹੋਈਆਂ ਨੇ, ਉਹਨਾਂ ਨੇ ਤਾਂ ਸਾਲ ਦਾ ਦਸਵੰਦ ਇਕੱਠਾ ਕੀਤਾ ਹੋਇਆ, ਪਰ ਮੇਰੇ ਘਰ ਤਾਂ ਇੱਕ ਦਿਨ ਰੋਟੀ ਪੱਕਦੀ ਏ, ਦੂਜੇ ਦਿਨ ਨਹੀਂ ਪੱਕਦੀ। ਬੱਚਾ ਝੋਲੀ ਚੋਂ ਉੱਠਿਆ ਤੇ ਕਹਿਣ ਲੱਗਾ, ਮਾਂ ਮੈਨੂੰ ਹੁਣ ਚੇਤੇ ਆ ਗਿਆ, ਜਦੋਂ ਮੈਂ ਖੇਡ ਰਿਹਾ ਸੀ ਉਦੋਂ ਮੇਰੇ ਕੰਨ ਚ ਇੱਕ ਆਵਾਜ਼ ਪਈ ਸੀ, ਕੋਈ ਕਹਿ ਰਿਹਾ ਸੀ ਕਿ ਜਿਹੜਾ ਪ੍ਰੇਮ ਸਹਿਤ ਗੱਲ ਲਾਵੇ ਉਹ ਆਨੰਦਪੁਰ ਰਹਿੰਦਾ, ਤੇ ਮੈਂ ਇਹ ਵੀ ਸੁਣਿਆ ਕਿ ਜਿਸ ਨੂੰ ਪਿਤਾ ਦਾ ਪਿਆਰ ਨਾ ਮਿਲੇ ਉਹ ਉਹਦਾ ਪਿਆਰ ਲੈ ਲਵੇ। ਮਾਂ ਮੈਂ ਉਹਦੇ ਗਲੇ ਲੱਗਣਾ, ਮਾਂ ਦੇ ਅੱਖਾਂ ਵਿੱਚ ਹੰਝੂ ਕਿਰ ਆਏ। ਮਾਂ ਕਹਿਣ ਲੱਗੀ, ਪੁੱਤਰ ਮੈਂ ਬਿਰਧ ਹਾਂ, ਮੈਂ ਜਾ ਨਹੀਂ ਸਕਦੀ, ਤੇ ਜੇ ਤੈਨੂੰ ਮੈਂ ਭੇਜਾਂ ਤੇ ਕਿਸ ਦੇ ਸਹਾਰੇ ਤੇ ਭੇਜਾਂ। ਬੱਚਾ ਕਹਿਣ ਲੱਗਾ, ਮਾਂ ਮੇਰੇ ਨਾਲ ਦੇ ਵੀ ਸਾਥੀ ਜਾ ਰਹੇ ਨੇ, ਤੇ ਮਾਂ ਕਹਿਣ ਲੱਗੀ, ਕਿਸੇ ਦਾ ਪਿਤਾ ਹੋਏਗਾ ਨਾਲ, ਕਿਸੇ ਦੀ ਮਾਂ ਹੋਏਗੀ, ਤੂੰ ਤਾਂ ਇਕੱਲਾ ਹੋਏਗਾ, ਤੈਨੂੰ ਕੌਣ ਸੰਭਾਲੇਗਾ? ਜੇ ਤੈਨੂੰ ਰਸਤੇ ਵਿੱਚ ਨੀਂਦ ਆ ਗਈ ਤੇ ਤੈਨੂੰ ਕੌਣ ਉਠਾਏਗਾ, ਕਿਉਂਕਿ ਤੇਰਾ ਤਾਂ ਕੋਈ ਹੋਣਾ ਨਹੀਂ। ਆਖਰ ਬੱਚਾ ਕਹਿਣ ਲੱਗਾ, ਮੈਂ ਤੇ ਜਾਵਾਂ, ਮੈਂ ਤੇ ਜਾਣਾ, ਸਿਰਫ ਮੈਂ ਉਹਦੇ ਗਲੇ ਨਾਲ ਲੱਗ ਕੇ ਦੇਖਣਾ ਹੈ। ਇਹੋ ਹੀ ਮੇਰੇ ਕੰਨਾਂ ਵਿੱਚ ਆਵਾਜ਼ ਗੂੰਜ ਰਹੀ ਹੈ, ਪ੍ਰੇਮ ਸਹਿਤ ਗੱਲ ਲਾਵੇ। ਰਾਤ ਪੈ ਗਈ, ਰਾਤ ਦੇ 12 ਵਜੇ ਤੇ ਅੱਖ ਖੁੱਲ ਗਈ, ਉੱਠ ਕੇ ਬਹਿ ਗਿਆ, ਕਹਿਣ ਲੱਗਾ, ਮਾਂ ਉਹ ਜਾਂਦਿਆਂ ਹੀ ਗੱਲ ਨਾਲ ਲਾ ਲਵੇਗਾ, ਉਹਨੂੰ ਕੀ ਪਤਾ ਲੱਗੇਗਾ ਮੈਂ ਕੌਣ ਹਾਂ? ਤੇ ਮਾਂ ਕਹਿਣ ਲੱਗੀ, ਬੇਟਾ

ਦਰਵਾਜ਼ੇ ਦੇ ਵਿਚਕਾਰ ਜਦੋਂ ਮੁਸਲਮਾਨ ਇੰਡੀਆ ਤੇ ਹਮਲਾ ਕਰਿਆ ਕਰਦੇ ਸਨ ਤੇ ਜਿਹੜੇ ਗਰੀਬ ਲੋਕ ਸਨ ਉਹਨਾਂ ਨੇ ਪੈਸੇ ਰੱਖਣ ਦੀ ਥਾਂ ਦਰਵਾਜ਼ੇ ਦੇ ਵਿਚਕਾਰ ਉਸ ਥਾਂ ਨੂੰ ਪੁੱਟ ਕੇ ਤੇ ਜੋ ਕੁਝ ਵੀ ਹੋਣਾ ਥੋੜਾ ਬਹੁਤ ਉਹ ਇੱਕ ਮਿੱਟੀ ਦੇ ਕੁੱਜੇ ਵਿੱਚ ਰੱਖ ਕੇ ਉੱਤੇ ਢੱਕਣ ਦੇ ਕੇ ਤੇ ਫਿਰ ਉਸ ਧਰਤੀ ਨੂੰ ਬੰਦ ਕਰ ਦੇਣਾ ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ। ਤੇ ਮਾਂ ਕਹਿਣ ਲੱਗੀ, ਬੇਟਾ ਜਦੋਂ ਤੇਰਾ ਪਿਤਾ ਗੁਜ਼ਰਿਆ ਸੀ ਉਦੋਂ ਤੇਰਾ ਪਿਤਾ ਇੱਕ ਟਕਾ ਇਸ ਕੁੱਜੇ ਵਿੱਚ ਰੱਖ ਕੇ ਗਿਆ ਸੀ ਤੇ ਮੈਨੂੰ ਕਹਿ ਕੇ ਗਿਆ ਸੀ ਕਿ ਜਦੋਂ ਕੋਈ ਤੇਰੇ ਤੇ ਮੁਸ਼ਕਲ ਬਣ ਆਵੇ ਇਹ ਟਕਾ ਕੱਢ ਕੇ ਤੇ ਵਰਤ ਲਵੇ। ਮੇਰੀ ਸਾਰੀ ਜ਼ਿੰਦਗੀ ਦੀ ਪੂੰਜੀ ਇਹੋ ਹੀ ਹੈ ਤੇ ਅਹਲਾ ਟਕਾ ਲੈ ਜਾ ਕਿਉਂਕਿ ਖਾਲੀ ਹੱਥ ਨਹੀਂ ਜਾਣਾ। ਤੇ ਜਦੋਂ ਤੂੰ ਅਨੰਦਪੁਰ ਸਾਹਿਬ ਜਾਏਗਾ ਨਾ ਇਹ ਸਾਰੀਆਂ ਸੰਗਤਾਂ ਜਦੋਂ ਭੇਟਾ ਰੱਖ ਲੈਣਗੀਆਂ ਤੂੰ ਸਭ ਤੋਂ ਬਾਅਦ ਵਿੱਚ ਭੇਟਾ ਰੱਖੀ ਕਿਉਂਕਿ ਥੋੜੀ ਜੂ ਹੋਈ। ਤੇ ਕਹਿ ਦੇਵੀ ਸੱਚੇ ਪਾਤਸ਼ਾਹ ਮੇਰੀ ਮਾਂ ਕੋਲ ਇਹੋ ਹੀ ਕੁਝ ਸੀ ਤੇਰਿਆਂ ਚਰਨਾਂ ਵਿੱਚ ਅਰਪਣ ਕਰ ਦਿੱਤਾ ਹੈ। ਆਖਰ ਸਾਧ ਸੰਗਤ ਦੂਜੇ ਦਿਨ ਜਥੇਦਾਰ ਨੇ ਹੁਕਮ ਦੇ ਦਿੱਤਾ ਤਿਆਰੀ ਦਾ, ਸੰਗਤਾਂ ਤਿਆਰ ਹੋ ਗਈਆਂ। ਮਾਂ ਨੇ ਵੀ ਜੋ ਪੁਰਾਣੇ ਕੱਪੜੇ ਸਨ ਨਵੇਂ ਕੱਪੜੇ ਵੀ ਨਾ ਮਾਂ ਕੋਲ ਜੁੜੇ, ਪੁਰਾਣੇ ਹੀ ਕੱਪੜੇ ਪਾ ਕੇ ਜਦੋਂ ਟੋਰਨ ਲੱਗੀ ਤੇ ਬੱਚੇ ਨੇ ਆਖਿਆ ਮਾਂ ਸਾਰਿਆਂ ਨੇ ਤੇ ਨਵੇਂ ਕੱਪੜੇ ਪਾਏ ਹੋਏ ਨੇ, ਮੈਂ ਪੁਰਾਣੇ ਕੱਪੜੇ ਪਾਏ ਨੇ, ਕਿਤੇ ਐਸਾ ਤਾਂ ਨਹੀਂ ਕਿ ਮੇਰੇ ਪੁਰਾਣੇ ਕੱਪੜੇ ਵੇਖ ਕੇ ਮੈਨੂੰ ਗੱਲ ਨਾਲ ਨਾ ਲਾਵੇ। ਤੇ ਮਾਂ ਕਹਿਣ ਲੱਗੀ ਉਹ ਪੁਰਾਣੇ ਕੱਪੜੇ ਵਾਲਿਆਂ ਨੂੰ ਢੂੰਡ ਕੇ ਗੱਲ ਨਾਲ ਲਾਉਂਦਾ ਹੈ। ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ। ਸੰਗਤਾਂ ਟੁਰ ਪਈਆਂ ਤੇ ਕੀ ਪੜ੍ਹ ਰਹੇ ਨੇ

ਪੜਦੇ ਜਾ ਰਹੇ ਨੇ। ਪੈਦਲ ਚੱਲਣ ਦਾ ਰਸਤਾ ਸੀ, ਦੋਵਾਂ ਪਾਸੇ ਪਹਾੜੀਆਂ ਨੇ, ਦਰਖਤਾਂ ਦੇ ਵਿੱਚੋਂ ਸ਼ਾਂ ਸ਼ਾਂ ਦੀ ਆਵਾਜ਼ ਆ ਰਹੀ ਸੀ। ਸ਼ਾਮਾਂ ਪੈ ਗਈਆਂ ਸਨ। ਜਥੇਦਾਰ ਨੇ ਹੁਕਮ ਦੇ ਦਿੱਤਾ ਕਿ ਰਾਤ ਇੱਥੇ ਹੀ ਕੱਟ ਲਈਏ। ਇੱਕ ਪਾਸੇ ਪਾਣੀ ਦਾ ਚਸ਼ਮਾ ਵਗ ਰਿਹਾ ਸੀ, ਦੂਜੇ ਪਾਸੇ ਪਹਾੜੀ ਦੇ ਦਰਖਤ ਸਨ, ਉੱਚੀਆਂ ਉੱਚੀਆਂ ਪਹਾੜੀਆਂ। ਸੰਗਤਾਂ ਨੇ ਇੱਥੇ ਹੀ ਤੰਬੂ ਲਾ ਲਏ। ਤੰਬੂਆਂ ਦੇ ਵਿੱਚ ਦਰੀਆਂ ਵਿਛਾ ਲਈਆਂ ਤੇ ਕੁਝ ਦਰੀਆਂ ਬਾਹਰ ਵਿਛਾ ਲਈਆਂ। ਸਾਰਿਆਂ ਨੇ ਆਪਣੀਆਂ ਆਪਣੀਆਂ ਦਰੀਆਂ ਤੇ ਬਿਸਤਰੇ ਵਿਛਾ ਲਏ। ਇਹ 10 ਸਾਲ ਦਾ ਬੱਚਾ ਕਦੇ ਕਿਸੇ ਤੰਬੂ ਵਿੱਚ ਜਾਂਦਾ, ਕਦੇ ਕਿਸੇ ਤੰਬੂ ਵਿੱਚ ਜਾਂਦਾ। ਮੈਨੂੰ ਕੋਈ ਆਪਣੇ ਨਾਲ ਸਵਾ ਲਵੇ, ਜਿਹੜੇ ਤੰਬੂ ਵਿੱਚ ਜਾਂਦੇ ਅੱਗੋਂ ਆਵਾਜ਼ ਆਉਂਦੀ ਏ, ਕਾਕਾ ਜਗ੍ਹਾ ਨਹੀਂ। ਜਿਹੜੀ ਦਰੀ ਦੇ ਕੋਲ ਜਾਂਦਾ ਕਹਿੰਦੇ ਨੇ ਕਾਕਾ ਥਾਂ ਕੋਈ ਨਹੀਂ। ਖੜਾ ਹੈ ਇੱਕ ਛੋਟੇ ਜਿਹਾ ਦਰਖਤ ਨੂੰ ਗਲਵਕੜੀ ਪਾ ਕੇ ਖੜਾ ਹੋ ਗਿਆ। ਸੋਚ ਰਿਹਾ ਮੈਨੂੰ ਕਿਸੇ ਵੀ ਤੰਬੂ ਵਿੱਚ ਥਾਂ ਨਹੀਂ ਮਿਲੀ, ਮੈਨੂੰ ਕਿਸੇ ਵੀ ਦਰੀ ਤੇ ਥਾਂ ਨਹੀਂ ਮਿਲੀ। ਜੇ ਅੱਜ ਮੇਰੀ ਮਾਂ ਹੁੰਦੀ ਤੇ ਮੈਨੂੰ ਥਾਂ ਮਿਲ ਜਾਂਦੀ, ਮੇਰਾ ਪਿਤਾ ਨਾਲ ਹੁੰਦਾ ਤੇ ਮੈਨੂੰ ਕੋਈ ਨਾ ਕੋਈ ਥਾਂ ਮਿਲ ਜਾਂਦੀ। ਮਨ ਵਿੱਚ ਸੋਚ ਰਿਹਾ ਕਿਤੇ ਐਸਾ ਨਾ ਹੋਵੇ ਜਿਹਦਾ ਕੋਈ ਨਹੀਂ ਹੁੰਦਾ, ਜਿਵੇਂ ਮੈਨੂੰ ਇਹਨਾਂ ਨੇ ਥਾਂ ਨਹੀਂ ਦਿੱਤੀ। ਕਿਤੇ ਐਸਾ ਨਾ ਹੋਵੇ, ਕਿਤੇ ਮੈਨੂੰ ਉਹੀ ਗੱਲ ਨਾਲ ਨਾ ਲਾਵੇ ਵੀ ਇਹਦਾ ਕੋਈ ਨਹੀਂ। ਆਖਰ ਬੱਚਾ ਸੀ, ਕਿਤਨੀ ਕੁ ਦੇਰ ਤੱਕ ਇਸ ਦਰਖਤ ਨਾਲ ਖਲੋਂਦਾ? ਕੋਈ ਕੱਪੜਾ ਨਹੀਂ ਕੋਲ, ਹੈ ਹੀ ਨਹੀਂ ਸੀ। ਇਸ ਦਰਖਤ ਦੇ ਨਾਲ ਹੀ ਇੱਕ ਥਾਂ ਥੋੜੀ ਜਿਹੀ ਖਾਲੀ ਸੀ। ਇਸ ਦਰਖਤ ਦੀਆਂ ਜੜ੍ਹਾਂ ਤੇ ਸਿਰ ਰੱਖ ਲਿਆ, ਸਿਰਾਣਾ ਬਣਾ ਲਿਆ।

ਸਾਰਿਆਂ ਨੇ ਆਪਣੇ ਆਪਣੇ ਬੱਚਿਆਂ ਵਾਸਤੇ ਕੁਝ ਨਾ ਕੁਝ, ਕਿਸੇ ਨੇ ਪਿੰਨੀਆਂ ਬਣਾਈਆਂ, ਕਿਸੇ ਪੰਜੀਰੀ ਬਣਾਈ, ਸਾਰਿਆਂ ਨੇ ਆਪਣੇ ਆਪਣੇ ਬੱਚਿਆਂ ਨੂੰ ਕੁਝ ਨਾ ਕੁਝ ਖਵਾ ਕੇ ਸਵਾਇਆ, ਪਰ ਇਹ ਤਾਂ ਕੋਈ ਹੋਵੇ ਤਾਂ ਇਸ ਨੂੰ ਕੋਈ ਪੁੱਛੇ? ਅੰਮ੍ਰਿਤ ਵੇਲੇ ਤੇ ਅਜੇ 5 ਹੀ ਵੱਜੇ ਸਨ, ਨਗਾਰਾ ਖੜਕਿਆ, ਉੱਠੋ ਭਾਈ, ਸਾਰਿਆਂ ਨੇ ਅੱਗੇ ਚੱਲਣਾ, ਰਸਤਾ ਬੜਾ ਲੰਬਾ ਹੈ। ਠੰਡੇ ਠੰਡੇ ਜਿਤਨਾ ਕੁ ਪੈਂਡਾ ਤੈਅ ਕਰ ਲਈਏ, ਜਿਤਨਾ ਕੁ ਸਫ਼ਰ ਤੈਅ ਕਰ ਲਈਏ। ਸਾਧ ਸੰਗਤ ਸਾਰੇ ਉੱਠ ਕੇ ਤਿਆਰ ਹੋ ਗਏ, ਸਾਰਿਆਂ ਨੇ ਆਪਣੇ ਆਪਣੇ ਬੱਚਿਆਂ ਨੂੰ ਢੂੰਡਿਆ, ਬੱਚਿਆਂ ਦੇ ਮੂੰਹ ਧੋਤੇ, ਉਹਨਾਂ ਨੂੰ ਕੱਪੜੇ ਪਵਾਏ, ਪਰ ਇਹ ਤਾਂ ਦਰਖਤ ਦੇ ਕੋਲ ਸੁੱਤਾ ਹੋਇਆ ਸੀ ਇਕੱਲਾ, ਇਸ ਨੂੰ ਕੌਣ ਤਿਆਰ ਕਰੇ, ਇਸ ਦਾ ਕੌਣ ਮੂੰਹ ਧੋਵੇ, ਇਸ ਨੂੰ ਕੌਣ ਉਠਾਵੇ, ਇਸ ਦੇ ਕੱਪੜੇ ਕੌਣ ਪਵਾਵੇ। ਸਾਰੀਆਂ ਸੰਗਤਾਂ ਜੈਕਾਰਾ ਬੁਲਾ ਕੇ ਅਗਾਂਹ ਟੁਰ ਗਈਆਂ, ਪਰ ਇਸ ਨੂੰ ਕਿਸੇ ਨੇ ਸੁੱਤੇ ਨੂੰ ਵੀ ਨਾ ਉਠਾਇਆ, ਕੱਲਾ ਸੁੱਤਾ ਹੋਇਆ। ਸੂਰਜ ਦੀਆਂ ਕਿਰਨਾਂ ਮੂੰਹ ਤੇ ਪਈਆਂ, ਉੱਠਿਆ, ਕੀ ਦੇਖਦਾ? ਕੋਈ ਤੰਬੂ ਨਹੀਂ, ਕੋਈ ਦਰੀ ਨਹੀਂ ਵਿਛੀ ਹੋਈ, ਚਾਰੇ ਪਾਸੇ ਕੋਈ ਵੀ ਨਹੀਂ, ਮੈਂ ਕੱਲਾ ਹਾਂ। ਬਾਰ ਬਾਰ ਮਾਂ ਦੀ ਗੱਲ ਚੇਤੇ ਆ ਰਹੀ ਹੈ, ਤੂੰ ਕੱਲਾ ਹੈ, ਤੈਨੂੰ ਕੌਣ ਸੰਭਾਲੇਗਾ, ਕੱਲਾ ਨਾ ਜਾ। ਜਿਹੜਾ ਜਿਹਦਾ ਕੋਈ ਨਹੀਂ ਹੁੰਦਾ ਉਸਨੂੰ ਕੋਈ ਨਹੀਂ ਸੰਭਾਲਦਾ, ਮਾਂ ਨੇ ਸੱਚ ਕਿਹਾ ਸੀ। ਕੀ ਕਰਨਾ, ਕਿਹੜੇ ਪਾਸੇ ਜਾਵਾਂ? ਇੱਥੇ ਤਾਂ ਕੋਈ ਰਾਹੀ ਵੀ ਨਹੀਂ ਜਿਸ ਨੂੰ ਕੁਝ ਕਹਿ ਦਿਆਂ। ਕੁਝ ਸੋਚ ਰਿਹਾ ਸੀ, ਇੰਨੇ ਚਿਰ ਨੂੰ ਇੱਕ ਪਠਾਨ ਆਇਆ ਘੋੜੇ ਤੇ, ਕਹਿਣ ਲੱਗਾ, ਕੌਣ ਹੈ ਤੂੰ? ਕਹਿਣ ਲੱਗਾ, ਸ਼ੁਕਰ ਹੈ ਰੱਬ ਦੇ ਬੰਦਿਆ, ਮੈਂ ਕੱਲਾ ਹਾਂ, ਤੂੰ ਆ ਗਿਆ। ਮੇਰਾ ਸੰਗ ਵਿਛੜ ਗਿਆ, ਮੈਨੂੰ ਕਿਸੇ ਨੇ ਨਹੀਂ ਸੀ ਉਠਾਇਆ, ਮੈਂ ਕੱਲਾ ਹਾਂ। ਤੁਸੀਂ ਕੌਣ ਹੋ, ਕਿੱਥੇ ਜਾ ਰਹੇ ਹੋ? ਕਹਿਣ ਲੱਗਾ, ਮੈਂ ਪਠਾਨ ਹਾਂ, ਮੈਂ ਵੀ ਕਿਸੇ ਕੱਲੇ ਨੂੰ ਢੂੰਡਣ ਆਇਆ। ਮੈਂ ਤੈਨੂੰ ਹੁਣ ਲੈ ਜਾਵਾਂਗਾ। ਇਹ ਬੱਚਾ ਕਹਿਣ ਲੱਗਾ, ਸ਼ੁਕਰ ਹੈ ਤੁਸੀਂ ਮੈਨੂੰ ਲੈ ਜਾਓਗੇ, ਕਿਉਂਕਿ ਮੈਂ ਕੱਲਾ ਹਾਂ, ਮੈਨੂੰ ਮੇਰੇ ਸਾਥੀਆਂ ਨਾਲ ਮਿਲਾ ਦਿਓਗੇ ਨਾ? ਉਹ ਕਹਿਣ ਲੱਗਾ, ਸਾਥੀਆਂ ਨਾਲ ਨਹੀਂ ਮਿਲਾਵਾਂਗੇ, ਸਾਡਾ ਕੰਮ ਹੈ, ਸਾਨੂੰ ਜਿਹੜਾ ਬੰਦਾ ਮਿਲ ਜਾਏ, ਇੱਥੇ ਨਾਲ ਹੀ ਇੱਕ ਛੋਟੀ ਜੀ ਝੀਲ ਹੈ ਪਾਣੀ ਦੀ, ਅਸੀਂ ਉਸ ਬੰਦੇ ਨੂੰ ਉੱਥੇ ਲੈ ਜਾਂਦੇ ਹਾਂ, ਉੱਥੇ ਉਸ ਨੂੰ ਕੱਟ ਕੇ ਤੇ ਫਿਰ ਉਸ ਨੂੰ ਲੱਕੜਾਂ ਦੇ ਵਿੱਚ ਭੁੰਨ ਕੇ ਤੇ ਫਿਰ ਅਸੀਂ ਖਾਂਦੇ ਹਾਂ, ਇਹ ਸਾਡਾ ਕੰਮ ਹੈ। ਬੱਚਾ ਹੋਰ ਪਰੇਸ਼ਾਨ ਸੀ, ਬਿਠਾ ਲਿਆ ਘੋੜੇ ਤੇ, ਜਿੱਥੇ ਇਹ ਪਾਣੀ ਦੀ ਝੀਲ ਸੀ ਉੱਥੇ ਲੈ ਕੇ
ਬੱਚੇ ਨੂੰ ਖੜਾ ਹੋ ਗਿਆ, ਛੁਰਾ ਕੱਢਿਆ, ਪੱਥਰ ਤੇ ਤੇਜ਼ ਕਰ ਰਿਹਾ ਸੀ। ਬੱਚਾ ਪੁੱਛਦਾ ਇਹ ਕੀ ਹੈ? ਕਹਿਣ ਲੱਗਾ ਇਸੇ ਨਾਲ ਹੀ ਤਾਂ ਤੇਰੇ ਟੁਕੜੇ ਕਰਨੇ ਨੇ, ਇਹ ਛੁਰਾ ਹੈ। ਚੇਤਾ ਆਇਆ, ਮਾਂ ਨੇ ਆਖਿਆ ਸੀ ਇਹ ਟਕਾ ਗੁਰੂ ਦੇ ਅੱਗੇ ਰੱਖ ਦੇ। ਜੇਬ ਚੋਂ ਟਕਾ ਕੱਢਿਆ ਤੇ ਪਠਾਨ ਕਹਿਣ ਲੱਗਾ ਕੀ ਕਰੇਗਾ? ਕਹਿਣ ਲੱਗਾ ਮੈਂ ਜਿੱਥੇ ਪਹੁੰਚਣਾ ਸੀ ਉੱਥੇ ਤਾਂ ਨਹੀਂ ਮੈਂ ਪਹੁੰਚ ਸਕਦਾ, ਤੇ ਕਹਿਣ ਲੱਗਾ ਇੱਕ ਮੇਰੇ ਤੇ ਤਰਸ ਕਰ, ਮੈਨੂੰ ਇਹ ਦੱਸ ਦੇ ਕਿ ਆਨੰਦਪੁਰ ਸਾਹਿਬ ਕਿਹੜੇ ਪਾਸੇ ਹੈ। ਉਹਨੇ ਦੱਸਿਆ, ਕਹਿਣ ਲੱਗਾ ਤੂੰ ਆਪਣਾ ਛੁਰਾ ਤੇਜ਼ ਕਰ ਲੈ, ਮੈਂ ਅਰਦਾਸ ਕਰਕੇ ਉਹਦੀ ਭੇਟਾ ਤਾਂ ਦੇ ਦਿਆਂ। ਅਰਦਾਸ ਕੀ ਕਰਨੀ ਸੀ, ਕਿਹੜੇ ਅੱਖਰ ਵਰਤਦਾ ਅਰਦਾਸ ਤੇ, ਕਿੰਨਾ ਅੱਖਰਾਂ ਨਾਲ ਅਰਦਾਸ ਕਰਦਾ? ਸਿਰਫ ਇੰਨੀ ਗੱਲ ਆਖੀ, ਆਖਿਆ ਸੱਚੇ ਪਾਤਸ਼ਾਹ ਮੈਂ ਤਾਂ ਤੈਨੂੰ ਮਿਲਣ ਆਇਆ ਸੀ, ਪਰ ਇਹ ਮੇਰੀ ਕਿਸਮਤ ਮੇਰੇ ਕਰਮਾਂ ਵਿੱਚ ਫਰਕ ਹੈ। ਚਲੋ ਮੈਂ ਤੈਨੂੰ ਨਹੀਂ ਮਿਲ ਸਕਿਆ, ਤੇ ਮੇਰੀ ਮਾਂ ਨੇ ਕਿਹਾ ਸੀ ਕਿ ਜਿੱਤ ਤੂੰ ਜਿੱਥੇ ਵੀ ਭੇਟਾ ਰੱਖੇਗਾ ਉਹ ਆਪੇ ਲੈ ਲਏਗਾ, ਤੇ ਕਹਿਣ ਲੱਗਾ ਹੁਣ ਮੈਨੂੰ ਆਪਣਾ ਤਾਂ ਕੋਈ ਫਿਕਰ ਨਹੀਂ, ਪਰ ਇਹ ਆਪਣੀ ਭੇਟਾ ਲੈ ਲੈ, ਕਿਤੇ ਤੇਰੀ ਅਮਾਨਤ ਨਾ ਰਹਿ ਜਾਏ। ਇਧਰ ਛੁਰਾ ਤੇਜ਼ ਹੋ ਰਿਹਾ, ਉਧਰ ਸੰਗਤਾਂ ਪਹੁੰਚੀਆਂ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉਧਰ ਸੰਗਤਾਂ ਨੇ ਭੇਟਾ ਰੱਖਣੀਆਂ ਸ਼ੁਰੂ ਕੀਤੀਆਂ। ਹਜ਼ੂਰ ਕਹਿੰਦੇ ਨੇ, ਜਥੇਦਾਰ ਨੂੰ ਕਹਿੰਦੇ ਨੇ, ਕੋਈ ਮੇਰੀ ਭੇਟਾ ਰਹਿ ਤਾਂ ਨਹੀਂ ਗਈ? ਕਹਿਣ ਲੱਗੇ ਨਹੀਂ ਸੱਚੇ ਪਾਤਸ਼ਾਹ, ਸਾਰੀਆਂ ਸੰਗਤਾਂ ਆ ਗਈਆਂ। ਤੇ ਜੇ ਸਾਰੀਆਂ ਸੰਗਤਾਂ ਆ ਗਈਆਂ ਤੇ ਫਿਰ ਮੇਰਾ ਮਨ ਕਿਉਂ ਤੜਪ ਰਿਹਾ? ਮੇਰੇ ਮਨ ਵਿੱਚ ਤੜਪਣਾ ਕਿਉਂ ਹੈ? ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਘੋੜੇ ਤੇ ਕਾਠੀ ਵੀ ਨਹੀਂ ਪਾਈ। ਕਹਿੰਦੇ ਨੇ ਸੱਚੇ ਪਾਤਸ਼ਾਹ ਲੰਗਰ ਦਾ ਸਮਾਂ ਹੋ ਗਿਆ, ਤੇ ਹਜ਼ੂਰ ਕਹਿੰਦੇ ਜੇ ਮੈਂ ਲੰਗਰ ਛਕਣ ਲੱਗ ਗਿਆ ਤੇ ਮੇਰੀ ਭੇਟਾ ਰਹਿ ਜਾਏਗੀ। ਘੋੜੇ ਤੇ ਸਵਾਰ ਹੋਏ, ਇੱਧਰ ਪਠਾਨ ਨੇ ਇਸ ਬੱਚੇ ਦੀ ਬਾਂਹ ਪਕੜੀ, ਦੂਜੇ ਹੱਥ ਨਾਲ ਛੁਰਾ ਪਕੜਿਆ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਇੱਧਰ ਜਦੋਂ ਛੁਰੇ ਨਾਲ ਵਾਰ ਕਰਨ ਲੱਗਾ, ਆਕਾਸ਼ ਚੋਂ ਆਵਾਜ਼ ਆਈ, ਠਹਿਰ, ਰੁਕ। ਜਦੋਂ ਇੰਨੀ ਆਵਾਜ਼ ਆਈ, ਠਹਿਰ, ਰੁਕ, ਪਠਾਨ ਦਾ ਹੱਥ ਕੰਬ ਗਿਆ। ਇਸ ਜੰਗਲ ਵਿੱਚ ਕੌਣ ਹੈ ਹੋਰ? ਅਜੇ ਕੁਝ ਸੋਚ ਹੀ ਰਿਹਾ ਸੀ, ਇੱਕ ਤੀਰ ਉਹਦੇ ਪੈਰਾਂ ਦੇ ਵਿੱਚ ਆ ਕੇ ਵੱਜਾ, ਪਰ ਉਸਨੇ ਕੋਈ ਜ਼ਖਮ ਤਾਂ ਨਹੀਂ ਸੀ ਕੀਤਾ। ਬੱਚੇ ਨੂੰ ਛੱਡ ਕੇ ਪਰੇ ਹੋ ਗਿਆ, ਚਾਰੇ ਪਾਸੇ ਦੇਖਦਾ, ਆਵਾਜ਼ ਦਿੰਦਾ, ਕੌਣ ਹੈ ਤੂੰ?
آواز آئی گھوڑا دوڑا کے حضور سامنے آ گئے، کہن لگے مینوں ایدی ارداس نے بلایا ہے. حضور کہندے بیٹا تو آکھیا سی نا میرے میلے کپڑے نے، میرے کول پیٹا تھوڑی ہے، تو آکھیا سی نا میں ایتھے کلا ہاں، تو آکھیا سی مینوں کون گل لائے گا، میں اوہی ہاں جڑا کلے نوں ہی آ کے گل لا لینا. حضور کہندے نے اس بچے نوں کہندے نے بھئی دس میں اس نوں کی سزا دیاں کیونکہ تینوں مارن جو لگا سی. سات سنگت گرسکھاں دے بچے تو پھر گرسکھی ہوندے نے، اس نوں کی سزا دیاں؟ ہاتھ جوڑ کے کہن لگا سچے پاتشاہ اس نوں وی آنند پور صاحب لے چلو تے اپنا سکھ بنا لو. اے ہے سکھ دا پیار. کہن لگا سچے پاتشاہ اے وی تیری سیوا کرے تے جے میرے تے ہن ٹٹھا ہے جتھے گھوڑے تے مینوں بٹھا کے لے جان اتھے اینو بھی بٹھا کے لے چلو تے جیویں میں تواڈی اتھے در تے جا کے سیوا کراں اسی طرح اے وی سیوا کرے.

ਲਾਖ ਦਾਰਾ ਮਹਲਾ ਪੰਜਵਾਂ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਸਰਨੀ ਆਇਓ ਨਾਮ ਨਿਧਾਨ।

ਕਾਲ ਖਾਏ ਇੱਕ ਛੱਤ ਹੁੰਦੇ, ਕਾਲ ਖਾਏ ਇੱਕ ਛੱਤ ਹੁੰਦੇ, ਨਾਨਕ ਰਾਹ ਪਛਾਣੇ ਸੀ ਗੁਰਸਿੱਖੀ ਦੀ ਇਹ ਨਿਸ਼ਾਨੀ। ਹਾਂ ਤਿਸੂ ਵਿੱਚੋਂ ਮਾਰਿਆ, ਹਾਂ ਤਿਸੂ ਵਿੱਚੋਂ ਮਾਰਿਆ, ਮਾਂ ਹੁੰਦੇ ਕੋਈ ਨੀ ਮਾਰਾ, ਹਾਂ ਤਿਸੂ ਵਿੱਚੋਂ ਮਾਰਿਆ, ਹਾਂ ਤਿਸੂ ਵਿੱਚੋਂ ਮਾਰਿਆ, ਤਾਂ ਹੁੰਦੇ ਕੋਈ ਨੀ ਤਾਣਾ, ਹਾਂ ਤੁਸੀਂ ਤੁਮਾਰਿਆ ਛੱਡ ਸਿਆਣ ਤੂੰ ਹੋਏ ਆਣਾ, ਹਾਂ ਤੁਸੀਂ

दर्शनी शब्द श्रुति ही बुद्ध बल ही सुतो हस्त न पावली चित्त ही।

ਚਾਹੁੰਦਾ ਤੇ ਹੈ ਤੂੰ ਪ੍ਰਮਾਤਮਾ ਦੇ ਨਾਲ ਮਿਲਾ, ਪਰ ਕਿਵੇਂ ਤੇਰਾ ਮਿਲਾ ਪ੍ਰਮਾਤਮਾ ਦੇ ਨਾਲ ਹੋਵੇ। ਜਿਹੜੇ ਗੁਣ ਪ੍ਰਮਾਤਮਾ ਚਾਹੁੰਦਾ ਉਹ ਤਾਂ ਤੇਰੇ ਵਿੱਚ ਨਹੀਂ ਹਨ, ਕਿਉਂਕਿ ਚੰਗਾ ਇਨਸਾਨ ਕਿਸੇ

ਸਿਰ ਹੱਥ ਪੈਰ ਹੋਰ ਨਿਫਲ ਕਰਨੀ ਇਸ ਲਈ ਮੇਰਾ ਸੇਵਾ ਰੂਪੀ ਰੂਪ ਚੰਗਾ ਨਹੀਂ ਤੇ ਨੈਣ ਵੀ ਸੁੰਦਰ ਨਹੀਂ ਪ੍ਰਮਾਤਮਾ ਤੂੰ ਨੈਣ ਦਿੱਤੇ ਨੇ ਹਰੀ ਦਾ ਰੂਪ ਵੇਖਣ ਵਾਸਤੇ ਮੈਂ ਜਦ ਵੇਖਣਾ ਬੁਰਿਆਈ ਵੇਖਣਾ ਮੈਂ ਚੰਗਾ ਕਿਵੇਂ

ਤੇ ਜਿਵੇਂ ਡਿਊਟੀ ਲੱਗੀ ਸੀ ਉਹ ਹੁਣ ਅੱਖ ਚ ਰਹਿੰਦਾ ਕਿ ਮੈਂ ਕਿਵੇਂ ਇਸ ਦੇ ਕੋਲੋਂ ਨਿਕਲਾਂ। ਸਾਹਮਣਾ ਹੋਇਆ ਕੁਛ ਕਰਨ ਲਈ, ਬਈ ਦੱਸ ਮੇਰਾ ਕੰਮ ਕੀਤਾ ਹੀ। ਕਹਿਣ ਲੱਗਾ, ਮਿੱਤਰਾ ਕਿਹੜਾ ਮੂੰਹ ਲੈ ਕੇ ਤੇਰੇ ਸਾਹਮਣੇ ਹੋਵਾਂ, ਕਿਹੜੇ ਮੂੰਹ ਨਾਲ ਤੈਨੂੰ ਆਖਾਂ, ਤੇਰਾ ਕੰਮ ਨਹੀਂ ਹੋ ਸਕਿਆ। ਸੋ ਸਾਧ ਸੰਗਤ ਇਸੇ ਤਰ੍ਹਾਂ ਪਰਮਾਤਮਾ ਕਾਲ ਪੁਰਖ ਦੇ ਦਰ ਤੇ ਵੀ ਇੱਕ ਦਿਨ ਅਸਾਂ ਜਾਣਾ ਹੈ।

ਮਨੁੱਖ ਸੱਚ ਦਾ ਵਣਜ ਕਰਨ ਲਈ ਆਇਆ। ਹਜ਼ੂਰ ਕਹਿੰਦੇ ਨੇ ਸੱਚ ਧਨ ਵਣਜੋ, ਸੱਚ ਧਨ ਸੰਚੋ, ਕਬੂ ਨਾ ਆਵੋ ਹਾਰੇ। ਸੰਸਾਰ ਤੇ ਆ ਕੇ ਜਿਨ੍ਹਾਂ ਨੇ ਸੱਚ ਦਾ ਧਨ, ਨਾਮ ਦਾ ਧਨ ਖੱਟਿਆ, ਨਾਮ ਦਾ ਵਣਜ ਕੀਤਾ, ਸੰਸਾਰ ਤੇ ਆਉਣਾ ਉਹਨਾਂ ਦਾ ਹੀ ਸਫਲ ਹੋਇਆ। ਜਿਨ੍ਹਾਂ ਨੇ ਨਿਰਾ ਦੁਨਿਆਵੀ ਧਨ ਦੀ ਦੌੜ ਵਿੱਚ ਆਪਣਾ ਜੀਵਨ ਬਸਰ ਕਰ ਲਿਆ, ਹਜ਼ੂਰ ਕਹਿੰਦੇ ਨੇ ਕਰ ਔਗਣ ਪਛੋਤਾਉਣ। ਕਿਉਂ? ਇਸ ਲਈ ਕਿ ਇਹ ਤਾਂ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ ਰਾਹ ਪੀੜੇ ਅੱਗੇ ਜਾਵਣਾ, ਨੰਗਾ ਦੋਜਕ ਚਾਲਿਆ ਤਾਂ ਦਿਸੇ ਖੜਾ ਡਰਾਵਣਾ, ਕਰ ਔਗਣ ਪੁੱਛੋ ਤਾਵਣਾ। ਇਹ ਅਵਗੁਣ ਹੈ ਕਿਉਂਕਿ ਨਿਰੰਕਾਰ ਨੇ ਸਾਨੂੰ ਇਹ ਅਮੋਲਕ ਸਵਾਸਾਂ ਦੀ ਪੂੰਜੀ ਬਖਸ਼ਿਸ਼ ਕੀਤੀ ਹੈ। ਆਖਿਆ ਨੌ ਹਿੱਸੇ ਜਿਹੜੇ ਸਮੇਂ ਦੇ ਹਨ ਨਾ, ਐ ਬੰਦੇ ਇਹ ਤੇਰੇ ਵਾਸਤੇ ਹਨ, ਖੁਸ਼ੀਆਂ ਮਾਣ, ਆਨੰਦ ਮਾਣ, ਆਪਣੇ ਕਾਰ ਵਿਹਾਰ ਕਰ। ਪਰ ਸਵਾਸਾਂ ਦਾ ਦਸਵਾਂ ਹਿੱਸਾ ਜਿਹੜਾ ਹੈ ਉਹ ਹਰ ਮਨੁੱਖ ਨੇ ਈਸ਼ਵਰ ਦੇ ਲੇਖੇ ਲਾਉਣਾ, ਜੇ ਨਹੀਂ ਲਾਵੇਗਾ ਤਾਂ ਫਿਰ ਸਜ਼ਾ ਦਾ ਭਾਗੀ ਹੋਵੇਗਾ। ਅੱਗੋਂ ਲਈ ਪ੍ਰਤੀਤ ਵੀ ਜਾਂਦੀ ਰਹਿੰਦੀ ਹੈ ਤੇ ਸਜ਼ਾ ਦਾ ਵੀ ਭਾਗੀ ਹੁੰਦਾ। ਇਸ ਲਈ ਪਾਪ ਦੀ ਖੱਟੀ

ਤਾਲੀਆਂ ਮੂਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤੇਰਾ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧੰਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੇ ਵਾਹਿਗੁਰੂ ਜਿਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਏਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੇ ਕਿਸਾਂ ਸਵਾਸਾਂ ਨਾਲ ਨਿਭਾਏ ਤਿਹਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੇ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੇ ਵਾਹਿਗੁਰੂ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤੇ ਆਵੇ ਜਿੱਤੇ ਅਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਛਿਆ ਰਿਆਇ ਦੇਗ ਤੇਗ ਫਤਿਹ ਬਿਰਧ ਕੀ ਵਾਜ ਪੰਥ ਕੇ ਜੇ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੇ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਵੰਗੇ ਜੁਗੋ ਜੁਗਾ ਟਲ ਧਰਮਕਾ ਜੈਕਾਰ ਬੋਲੋ ਜੇ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੇ ਮਤ ਦਾ ਰੱਖਾ ਆਪ ਵਾਹਿਗੁਰੂ ਇਹ ਨਿਮਾਣਿਆਂ ਦੇ ਮਾਣ ਜੇ ਤਾਣਿਆਂ ਦੇ ਤਾਣ ਉੱਟਿਆਂ ਦੀ ਓਟ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਾਜ਼ੂਰ ਜਪ ਜੀ ਸਾਹਿਬ ਸੋਦਾਰ ਰਹਿਰਾਜ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਭੁੱਲ ਚੁੱਕ ਨੂੰ ਮੁਆਫ਼ ਕਰਨੇ ਸਿੱਖ ਪੜ੍ਹਦੇ ਸੁਣਦੇ ਸਰਵਾ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਗੁਰਬਾਣੀ ਕੀਰਤਨ ਬ੍ਰਹਮਨੇਸ਼ਟੀ ਬ੍ਰਹਮ ਸਰੋਤਰੀ ਮਹਾਂਪੁਰਖ ਸੰਤ ਬਾਬਾ ਦਲੇਲ ਸਿੰਘ ਜੀ ਸ਼ਾਹਬਾਦ ਮਾਰਕੰਡੇ ਵਾਲਿਆਂ ਦੀ ਮਿੱਠੀ ਯਾਦ ਨੂੰ ਸਮਰਪਿਤ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਉਂਦਿਆਂ ਬਤੀਤ

ਅੱਜ ਜੋ ਕੀਰਤਨ ਦਾ ਮਾਹੌਲ ਹੈ ਆਪ ਤੇ ਜੋ ਇਹ ਸੰਗਤ ਦੇ ਚਰਣਾਂ ਵਿਚ ਹਾਜ਼ਰੀ ਪਤਨ ਦਾ ਗੁਰੂ ਦੀ ਹਜ਼ੂਰੀ ਵਿਚ ਸੋ ਸਤਸੰਗ ਜੀਓ ਹੁਣੇ ਆਪ ਜੀ ਨੇ ਬੜੇ ਸਤਿਕਾਰਯੋਗ ਦੀਦਾਰ ਸਿੰਘ ਜੀ ਚਾਨਾ ਪੁਰਾਣੇ ਜੋ ਗੁਰਸਿੱਖ ਹਨ ਜਿਨ੍ਹਾਂ ਨੂੰ ਪਤਾ ਹੈ ਕਿ ਕੀਰਤਨ ਕਿਵੇਂ ਗਾਇਆ ਜਾਂਦਾ ਸੀ ਅੱਜ ਹਰ ਇੱਕ ਨੇ ਕੀਰਤਨ ਨੂੰ ਆਪਣੇ ਸਟਾਈਲ ਨਾਲ ਬਣਾ ਲਿਆ ਹੈ ਜੋ ਕੀਰਤਨ ਦੀ ਪੁਰਾਤਨਤਾ ਹੈ ਜੋ ਸਿੱਖਣਾ ਹੈ ਜੋ ਰਾਗ ਹੈ ਰਾਗ ਨਾਦ ਸਭ ਸੱਚ ਹੈ ਪਰ ਇਸ ਨੂੰ ਗਾਵੇ ਕੌਣ ਇਸ ਨੂੰ ਸਿੱਖੇ ਕੌਣ ਹਾਂ ਪਰ ਕੁਛ ਗੁਰਮੁਖ ਪਿਆਰੇ ਪਿਆਰ ਵਾਲੇ ਪੁਰਾਤਨਤਾ ਜਿਨ੍ਹਾਂ ਨੇ ਹਾਲੀ ਤੱਕ ਕਾਇਮ ਕੀਤੀ ਹੈ ਹੁਣੇ ਚਾਨਾ ਸਾਹਿਬ ਨੇ ਕਿਹਾ ਕੋਈ ਚੀਜ਼ ਸੁਣਾਓ ਜਦੋਂ ਵੀ ਕੀਰਤਨ ਸ਼ੁਰੂ ਹੋਵੇ ਅੱਜ ਕੱਲ ਮਹੀਨਿਆਂ ਵਿਚ ਦਰਬਾਰ ਸਾਹਿਬ ਦੀ ਮਰਿਆਦਾ ਇਹ ਹੈ ਕਿ ਬਸੰਤ ਦੇ ਵਿਚ ਸ਼ਬਦ ਪੜਿਆ ਜਾਏ ਸਭ ਤੋਂ ਪਹਿਲਾਂ ਇਹ ਮਰਿਆਦਾ ਹੈ ਤੋ ਗੁਰੂ ਕਿਰਪਾ ਕਰੇ ਮੈਂ ਆਪ ਜੀ ਨੂੰ ਬਸੰਤ ਚੜਿਆ ਫੋਲੀ ਬਨ ਰਾਏ ਇਹ ਜੀ ਜੰਤ ਫੂਲੇ ਹਰ ਚਿਤ ਲਾਏ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ ਇਹ ਹਰਿਆਵਲ ਇਸ ਘਰ ਤੇ ਜੋ ਬਖਸ਼ਿਸ਼ ਕੀਤੀ ਹੈ ਗੁਰੂ ਨੇ ਜੋ ਕਿਰਪਾ ਕੀਤੀ ਹੈ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਔਰ ਜੋ ਇਹ ਰੀਤ ਹੈ ਬੜੀ ਪੁਰਾਤਨ ਰੀਤ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜਦੋਂ ਬਸੰਤ ਰਾਗ ਨੂੰ ਖੋਲਣਾ ਪੰਜ ਸ਼ਬਦ ਬਸੰਤ ਦੇ ਪੜ੍ਹ ਕੇ ਉਸ ਤੋਂ ਬਾਅਦ ਕੜਾ ਪ੍ਰਸ਼ਾਦ ਕਰਨਾ ਇਹ ਮਰਿਆਦਾ ਹੈ ਔਰ ਜੋ ਇਹ ਤਾਲ ਹੋਏਗਾ ਇਹ ਪੰਜ ਤਾਲ ਦੀ ਬਰਾਬਰ ਦੀ ਸਵਾਰੀ ਹੈ ਅਸ਼ੋਭ ਤਾਲ ਹੈ ਆਪ ਬੜੇ ਪਿਆਰ ਸਹਿਤ ਕਿਉਂਕਿ ਸਾਧ ਸੰਗਤ ਜੀਓ ਅਸੀਂ ਕਿੰਨਾ ਕਿੰਨਾ ਪੈਸਾ ਜਾ ਕੇ ਹਾਲਾਂ ਵਿਚ ਖਰਚ ਕਰਨੇ ਹਾਂ ਆਰਟਿਸਟ ਲੋਕਾਂ ਨੂੰ ਸੁਣਨੇ ਹਾਂ ਕਲਾਕਾਰ ਲੋਕਾਂ ਨੂੰ ਸੁਣਨੇ ਹਾਂ ਜਾ ਕੇ ਪਰ ਜਿਹੜੇ ਆਪ ਦੇ ਜੋੜੇ ਚਾੜਨ ਵਾਲੇ ਕੀਰਤਨੀਏ ਹਨ ਜਦ ਤੱਕ ਤੁਸੀਂ ਨਹੀਂ ਉਨ੍ਹਾਂ ਨੂੰ ਮਾਣ ਦਿਓਗੇ ਉਹ ਕਿਤੇ ਕੋਲ ਜਾਣਗੇ ਸੋ ਬੜੀ ਆਪ ਦੀ ਮਿਹਰ ਹੈ ਆਪਨੇ ਜੋ ਇਹ ਥੋੜਾ ਜਿਹਾ ਵਕਤ ਬਖਸ਼ਿਆ ਹੈ ਪੰਜ ਮਿੰਟ ਦੇ ਵਿਚ ਆਪ ਦੀ ਹਾਜ਼ਰੀ ਪੂਰੀ ਕਰਕੇ ਆਪ ਬੜੇ ਪਿਆਰ ਸਹਿਤ ਗੁਰੂ ਅਮਰਦਾਸ ਪਾਤਸ਼ਾਹ ਬਸੰਤ ਚੜਿਆ ਬਸੰਤ ਮਹੱਲਾ ਤੀਜਾ ਹੋਲੀ ਬਨ ਰਾਏ

ਆਪ ਜੀ ਨੂੰ ਯਾਦ ਹੋਏਗਾ ਜਿਸ ਪੰਕਤੀ ਉੱਤੇ ਕੱਲ ਦਾਸ ਨੇ ਕੀਰਤਨ ਛੋੜਿਆ ਸੀ, ਆਪ ਜੀ ਨੂੰ ਬੇਨਤੀ ਕੀਤੀ ਸੀ ਇਸ ਪੰਕਤੀ ਨੂੰ ਆਪਣੇ ਨਾਲ ਲੈ ਕੇ ਜਾਓ। ਉਹ ਕਿਹੜੀ ਸੀ? ਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਆਖਦੇ ਹਨ ਕਿ ਮੇਰੇ ਜੀਵਨ ਦੀ ਯਾਤਰਾ ਸਫਲ ਹੋ ਗਈ। ਸਫਲ ਸਫਲ ਭਈ ਸਫਲ ਯਾਤਰਾ, ਮੇਰੇ ਜੀਵਨ ਦੀ ਯਾਤਰਾ ਸਫਲ ਹੋ ਗਈ। ਹੁਣ ਜਿਸ ਨੂੰ ਜੀਵਨ ਜੀਣਾ ਆਉਂਦਾ ਹੈ ਉਸੇ ਦੀ ਹੀ ਜੀਵਨ ਦੀ ਯਾਤਰਾ ਸਫਲ ਹੋ ਸਕਦੀ ਹੈ। ਜਿਸ ਨੂੰ ਜੀਵਨ ਹੀ ਨਹੀਂ ਜੀਣਾ ਆਉਂਦਾ ਉਹ ਕਿੱਥੇ ਪਹੁੰਚੇਗਾ? ਉਹ ਕਿਤੇ ਵੀ ਨਹੀਂ ਪਹੁੰਚੇਗਾ। ਤਾਂ ਜੀਵਨ ਇੱਕ ਯਾਤਰਾ ਹੈ ਔਰ ਉਸ ਯਾਤਰਾ ਦੇ ਦੌਰਾਨ ਅਸੀਂ ਜੋ ਕੁਛ ਵੀ ਕਰਦੇ ਹਾਂ ਉਹ ਅਸੀਂ ਗਲਤ ਕਰਦੇ ਹਾਂ, ਕਿਉਂਕਿ ਸਾਨੂੰ ਜੀਵਨ ਦੀ ਵਿਧੀ ਨਹੀਂ ਆਉਂਦੀ। ਜੀਵਨ ਕੀ ਵਿਧਨਾ? ਅਸੀਂ ਸੋਚਦੇ ਹਾਂ ਅਸੀਂ ਸਕਸੈਸਫੁਲ ਹੋ ਗਏ, ਅਸੀਂ ਕਾਮਯਾਬ, ਪਰ ਸਕਸੈਸ ਦੇ ਉੱਤੇ ਜੋ ਗੁਰੂ ਮਹਾਰਾਜ ਜੀ ਦਾ ਆਪਣਾ ਵਿਚਾਰ ਹੈ, ਜੋ ਗੁਰਬਾਣੀ ਦੀ ਰੋਸ਼ਨੀ ਹੈ, ਅਸੀਂ ਬੀਂਗ ਏ ਸਿੱਖ ਤੇ ਸਕਸੈਸ ਨੂੰ ਗੁਰੂ ਬਾਬਾ ਜੀ ਤੋਂ ਹੀ ਸਮਝਣਾ ਹੈ ਨਾ ਕਿ ਗੁਰੂ ਸਾਹਿਬ ਸਕਸੈਸ ਕਿਸ ਨੂੰ ਆਖਦੇ। ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਨਿਗਾਹ 'ਚ ਸਕਸੈਸਫੁਲ ਕੌਣ ਹੈ, ਸਕਸੈਸ ਕੀ ਹੈ? ਉਹ ਹੈ ਕਿ ਜੀਵਨ ਦੀ ਯਾਤਰਾ ਸਫਲ ਹੋ ਜਾਵੇ, ਜੀਵਨ ਜਿਸ ਮੰਜ਼ਿਲ ਤੇ ਪਹੁੰਚਣਾ ਚਾਹੀਦਾ ਹੈ ਉੱਥੇ ਪਹੁੰਚ ਜਾਏ। ਬਾਬਾ ਜੀ ਸਕਸੈਸ ਦੇ ਉੱਤੇ ਸ਼ਬਦ ਉਚਾਰਦੇ ਹਨ, ਕਹਿੰਦੇ ਹਨ

ਵੱਡਾ ਹੋਇਆ, ਦੁਨੀਦਾਰ, ਸਕਸੈਸਫੁਲ ਹੋ ਗਿਆ, ਪਰ ਅਖੀਰ ਦੇ ਵਿੱਚ ਕਿਉਂਕਿ ਜਨਮ ਮਰਨ ਤੋਂ ਰਹਿਤ ਨਹੀਂ ਹੋਇਆ, ਨਿੱਜ ਘਰ ਦੇ ਵਿੱਚ ਨਹੀਂ ਪਹੁੰਚਿਆ। ਗੁਰੂ ਅਰਜਨ ਦੇਵ ਜੀ ਨੇ ਆਖਿਆ ਨਾ ਕਿ ਮੈਂ ਯਾਤਰਾ ਸਫਲ ਕਰ ਲਈ ਹੈ, ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲ ਸਾਧਾ। ਕਹਿੰਦੇ ਸਾਧੂ ਨੂੰ ਮਿਲ ਕੇ ਮੇਰਾ ਆਉਣਾ ਜਾਣਾ ਜੋ ਖਤਮ ਹੋ ਗਿਆ। ਪਰ ਜਿਸ ਨੇ ਆਪਣਾ ਆਉਣਾ ਜਾਣਾ ਖਤਮ ਨਹੀਂ ਕੀਤਾ, ਪਰ ਦੁਨੀਆਂ ਦੇ ਵਿੱਚ ਬੜਾ ਵੱਡਾ ਦੁਨੀਆਦਾਰ ਬਣ ਗਿਆ, ਸਫਲ ਹੋ ਗਿਆ, ਸਕਸੈਸਫੁਲ ਹੋ ਗਿਆ, ਕਹਿੰਦੇ ਹਨ ਵੱਡਾ ਹੋਇਆ ਦੁਨੀਆਦਾਰ, ਗਲ ਸੰਗਲ ਕੱਤ ਚਲਾਇਆ। ਕਹਿੰਦੇ ਜਮਾ ਨੇ ਉਹਦੇ ਗਲੇ ਦੇ ਵਿੱਚ ਸੰਗਲ ਪਾ ਲਏ, ਹੁਣ ਉਸਨੂੰ ਖਿੱਚੀ ਲਿਜਾ ਰਹੇ। ਅੱਗੇ ਕਰਨੀ ਕੀਰਤ ਵਾਚੀ ਹੈ, ਤੇ ਅਗਾਂ ਇਹ ਵਰਲਡਲੀ ਸਕਸੈਸ ਨਹੀਂ ਦੇਖੀ ਜਾਣੀ, ਉੱਥੇ ਕਰਨੀ ਅਤੇ ਕੀਰਤੀ, ਜ਼ਿੰਦਗੀ ਦੇ ਵਿੱਚ ਨੇਕ ਕੰਮ, ਪਵਿੱਤਰ ਕੰਮ ਅਤੇ ਅਕਾਲ ਪੁਰਖ ਵਾਹਿਗੁਰੂ ਦੀ ਕੀਰਤੀ, ਅਕਾਲ ਪੁਰਖ ਵਾਹਿਗੁਰੂ ਦੀ ਸਿਫਤ, ਅਕਾਲ ਪੁਰਖ ਵਾਹਿਗੁਰੂ ਦਾ ਨਾਮ, ਅਕਾਲ ਪੁਰਖ ਵਾਹਿਗੁਰੂ ਦੀ ਰਿਅਲਾਈਜੇਸ਼ਨ, ਉਸ ਦਾ ਅਨੁਭਵ, ਜੇ ਉਹ ਨਹੀਂ ਹੋਇਆ ਤੇ ਕਹਿੰਦੇ ਹਨ

ਤੁਹਾਨੂੰ ਘਰਾਂ 'ਚ ਵੀ ਜੀਣਾ ਨਹੀਂ ਆਉਂਦਾ। ਜੇ ਤੁਹਾਡੇ ਘਰਾਂ ਦਾ ਇਨਵਾਇਰਮੈਂਟ ਜੋ ਹੈ ਉਹ ਸਾਧੂ ਮਹਾਂਪੁਰਸ਼ਾਂ ਦੇ ਜੀਵਨ ਦੇ ਨਾਲ ਇਨਫਲੂਐਂਸ ਨਹੀਂ ਹੈ, ਉਸ ਉੱਤੇ ਮਹਾਂਪੁਰਖਾਂ ਦਾ ਅਸਰ ਨਹੀਂ ਹੈ, ਨੇਕ ਗੁਰਮੁਖਾਂ ਸਾਧੂਆਂ ਦੀ ਸੰਗਤ ਉੱਥੇ ਨਹੀਂ ਹੈ, ਘਰਾਂ ਦੇ ਵਿੱਚ ਅਗਰ ਜੋ ਵਾਤਾਵਰਣ ਹੈ ਉਹ ਆਤਮਿਕ ਨਹੀਂ ਹੈ, ਰੂਹਾਨੀ ਨਹੀਂ ਹੈ, ਸਤਸੰਗੀ ਨਹੀਂ ਹੈ, ਉੱਥੇ ਆਉਣ ਜਾਣ ਵਾਲੇ ਨੇਕ ਗੁਰਮੁਖ ਸਾਧ ਸੰਤ ਨਹੀਂ ਹਨ, ਤਾਂ ਫਿਰ ਕਹਿੰਦੇ ਤੁਹਾਨੂੰ ਘਰੇਲੂ ਜੀਵਨ 'ਚ ਵੀ ਜੀਣਾ ਨਹੀਂ ਆਇਆ। ਕਹਿੰਦੇ ਜਾਂ ਘਰ ਸਾਧ ਨਾ ਸੇਵੀਏ ਹਰ ਕੀ ਸੇਵਾ ਨਾ ਹੈ, ਜਿੱਥੇ ਵਾਹਿਗੁਰੂ ਦੀ ਪੂਜਾ ਨਹੀਂ ਹੁੰਦੀ, ਗੁਰਮੁਖਾਂ ਦੀ ਸੇਵਾ ਨਹੀਂ ਹੁੰਦੀ, ਤੇ ਘਰ ਮਰਹਟ ਸਾਰਖੇ, ਉਹ ਘਰ ਜਿਹੜੇ ਹਨ ਕਹਿੰਦੇ ਸ਼ਮਸ਼ਾਨ ਭੂਮੀ ਦੇ ਸਮਾਨ ਹਨ, ਤੇ ਭੂਤ ਬਸੇ ਤਿੰਨ ਮਾਹੇ, ਉਹਨਾਂ ਘਰਾਂ ਦੇ ਵਿੱਚ ਭੂਤ ਰਹਿੰਦੇ ਹਨ। ਘਰ ਤੇ ਤੁਸੀਂ ਬਣਾ ਲਏ ਹਨ ਪਰ ਤੁਹਾਨੂੰ ਜੀਣਾ ਨਹੀਂ ਆਉਂਦਾ। ਘਰੇਲੂ ਜੀਵਨ 'ਚ ਕਹਿੰਦੇ ਤੁਸੀਂ ਕਾਮਯਾਬ ਨਹੀਂ। ਮਹਾਰਾਜ ਜੀ ਸਾਡੇ ਬੱਚੇ ਹਨ, ਅਸੀਂ ਉਹਨਾਂ ਨੂੰ ਪੜ੍ਹਾਉਂਦੇ ਹਾਂ, ਐਜੂਕੇਸ਼ਨ ਦਿੰਦੇ ਹਾਂ, ਪਿਆਰ ਦਿੰਦੇ ਹਾਂ, ਉਹਨਾਂ ਨੂੰ ਬਹੁਤ ਉੱਚੀਆਂ ਉੱਚੀਆਂ ਤਾਲੀਮਾਂ ਦਵਾ ਕੇ ਕਾਮਯਾਬ ਬਣਾਉਂਦੇ ਹਾਂ, ਪਰ ਮਹਾਰਾਜ ਜੀ ਆਖਦੇ ਹਨ ਉਸ ਦੇ ਨਾਲ ਵੀ ਤੁਹਾਨੂੰ ਡੀਲ ਨਹੀਂ ਕਰਨਾ ਆਉਂਦਾ, ਉਹ ਵੀ ਨਹੀਂ ਤੁਹਾਨੂੰ ਪਤਾ ਕਿ ਉਹਨਾਂ ਨੂੰ ਤੁਸੀਂ ਕੀ ਦੇਣਾ ਸੀ, ਕੀ ਤਾਲੀਮ ਦੇਣੀ ਸੀ। ਸ਼ਬਦ ਸੁਣੋ ਉਸ ਉੱਤੇ ਮਹਾਰਾਜ ਜੀ ਕੀ ਆਖਦੇ, ਕਹਿੰਦੇ ਹਨ

ਕਹਿੰਦੇ ਜਿਸ ਕੁਲ ਦੇ ਵਿੱਚ ਜਿਸ ਪਰਿਵਾਰ ਦੇ ਵਿੱਚ ਵਾਹਿਗੁਰੂ ਨੂੰ ਪਿਆਰ ਕਰਨ ਵਾਲੇ ਬੱਚੇ ਪੈਦਾ ਹੁੰਦੇ ਹਨ, ਕਬੀਰ ਸੋਈ ਕੁਲ ਭਲੀ ਜਾਂ ਕੁਲ ਹਰ ਕੋ ਦਾਸ, ਜੇ ਕੁਲ ਦਾਸ ਨਾ ਉਪਜੇ, ਜਿਸ ਕੁਲ ਦੇ ਵਿੱਚ ਵਾਹਿਗੁਰੂ ਦੇ ਦਾਸ ਨਹੀਂ ਪੈਦਾ ਹੁੰਦੇ ਉਪਜਦੇ ਜਨਮ ਲੈਂਦੇ, ਸੋ ਕੁਲ ਢਾਕ ਪਲਾਸ, ਉਹ ਕੁਲਾਂ ਬੇਕਾਰ ਹਨ ਨਿਸ਼ਫਲ ਹਨ। ਢਾਕ ਪਲਾਸ ਉਹ ਸਾਡੇ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕਾਂ ਨੇ ਦੇਖੇ ਹੋਣਗੇ, ਜੜੀਆਂ ਬੂਟੀਆਂ ਜਿਹੀਆਂ ਟੱਕੀਆਂ ਦੇ ਵਿੱਚ ਜਿਹਨਾਂ ਨੂੰ ਕੁਛ ਨਹੀਂ ਲੱਗਦਾ, ਉਜਾੜ ਦੀ ਆਬਾਨ ਦੇ ਵਿੱਚ ਉਹ ਹੁੰਦੇ ਹਨ, ਉਹਨਾਂ ਦਾ ਕੋਈ ਫਲ ਨਹੀਂ ਹੁੰਦਾ। ਸੋ ਇਸੇ ਤਰ੍ਹਾਂ ਉਹਨਾਂ ਸੰਤਾਨਾਂ ਦਾ ਕੋਈ ਫਲ ਨਹੀਂ ਹੈ। ਕਹਿੰਦੇ ਹਨ ਤੁਹਾਨੂੰ ਜੀਣਾ ਨਹੀਂ ਆਉਂਦਾ। ਮਹਾਰਾਜ ਅਸੀਂ ਸ਼ਾਦੀਸ਼ੁਦਾ ਹਾਂ, ਇੱਥੇ ਵੀ ਸਾਨੂੰ ਜੀਣਾ ਨਹੀਂ ਆਉਂਦਾ। ਉਹ ਆਖਦੇ ਹਨ ਨਹੀਂ, ਇੱਥੇ ਵੀ ਤੁਹਾਨੂੰ ਜੀਣਾ ਨਹੀਂ ਆਉਂਦਾ। ਮਹਾਰਾਜ ਇਸ ਤੇ ਸ਼ਲੋਕ ਉਚਾਰਦੇ ਹਨ।

ਕਹਿੰਦੇ ਡਾਕਟਰ ਵੀ ਮਰਿਆ ਹੋਇਆ ਹੈ, ਮਰੀਜ਼ ਵੀ ਮਰਿਆ ਹੋਇਆ ਹੈ ਅਤੇ ਬਾਕੀ ਸਾਰਾ ਸੰਸਾਰ ਵੀ ਮਰਿਆ ਪਿਆ ਹੈ। ਮਹਾਰਾਜ ਜੀ ਇਹ ਕਿਸ ਤਰ੍ਹਾਂ ਹੋ ਸਕਦਾ ਹੈ, ਸਾਰਾ ਸੰਸਾਰ ਮਰਿਆ ਪਿਆ, ਡਾਕਟਰ ਮਰੇ ਪਏ ਤੇ ਤੁਸੀਂ ਜਿੰਦਾ ਕਿਸ ਨੂੰ ਆਖਦੇ ਹੋ? ਤੁਸੀਂ ਤੇ ਆਖਦੇ ਹੋ ਸਾਰੇ ਮਰੇ ਪਏ ਹਨ, ਤੁਸੀਂ ਜਿੰਦਾ ਕਿਸ ਨੂੰ ਆਖਦੇ ਹੋ? ਮਹਾਰਾਜ ਜੀ ਆਖਦੇ ਹਨ ਅਸੀਂ ਅੱਜ ਤੁਰੇ ਫਿਰਦੇ ਹਨ ਇਹਨਾਂ ਨੂੰ ਜਿੰਦਾ ਨਹੀਂ ਆਖਦੇ, ਇਹ ਜਿੰਦੇ ਨਹੀਂ ਹਨ। ਸੱਚੇ ਪਾਤਸ਼ਾਹ ਫਿਰ ਜਿੰਦੇ ਕੌਣ ਹਨ? ਜਵਾਬ ਦਿੰਦੇ ਕਹਿੰਦੇ ਹਨ ਸੋ ਜੀਵਿਆ ਜਿਸ ਮਨ ਵਸਿਆ ਸੋਏ, ਕਹਿੰਦੇ ਸਿਰਫ ਉਹ ਅਲਾਈਵ ਹੈ ਜਿਸ ਦੇ ਅੰਦਰ ਲਾਈਫ ਦਾ ਜੋ ਸੋਰਸ ਹੈ, ਅਲਾਈਵਨੈਸ ਦਾ ਜੋ ਸੋਰਸ ਹੈ, ਅਕਾਲ ਪੁਰਖ ਵਾਹਿਗੁਰੂ ਜੋ ਹੈ, ਕਹਿੰਦੇ ਉਹ ਜਿਸ ਦੇ ਮਨ ਦੇ ਵਿੱਚ ਵਸਿਆ ਹੈ ਸਿਰਫ ਉਹ ਜ਼ਿੰਦਾ ਹੈ, ਬਾਕੀ ਹੋਰ ਕੋਈ ਵੀ ਜਿੰਦਾ ਨਹੀਂ। ਇੱਕ ਪਰਮ ਚ ਹੈ ਕਿ ਅਸੀਂ ਜਿੰਦੇ ਹਾਂ। ਕੀ ਅਸੀਂ ਸਾਰੇ ਆਪਣੇ ਮੁਤਲਕ ਇਹ ਸੋਚ ਸਕਦੇ ਹਾਂ ਕਿ ਅਸੀਂ ਜਿੰਦੇ ਨਹੀਂ ਹਾਂ? ਕੀ ਅਸੀਂ ਸਾਰੇ ਆਪਣੇ ਮੁਤਲਕ ਇਹ ਸੋਚ ਸਕਦੇ ਹਾਂ ਕਿ ਅਸੀਂ ਬਿਮਾਰ ਹਾਂ? ਕੀ ਅਸੀਂ ਆਪਣੇ ਮੁਤਲਕ ਇਹ ਸੋਚ ਸਕਦੇ ਹਾਂ ਕਿ ਸਾਨੂੰ ਜੀਣਾ ਨਹੀਂ ਆਉਂਦਾ? ਕੀ ਅਸੀਂ ਆਪਣੇ ਮੁਤਲਕ ਇਹ ਸੋਚ ਸਕਦੇ ਹਾਂ ਕਿ ਅਸੀਂ ਪਰਿਵਾਰਕ ਜ਼ਿੰਦਗੀਆਂ ਦੇ ਵਿੱਚ ਸੰਤਾਨਾਂ ਅਜਿਹੀਆਂ ਪੈਦਾ ਨਹੀਂ ਕਰ ਸਕੇ ਜੋ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਹੋਣ? ਕੀ ਅਸੀਂ ਅਜਿਹਾ ਸੋਚ ਸਕਦੇ ਹਾਂ ਕਿ ਸਾਡੇ ਮੈਰਿਡ ਜੋ ਰਿਲੇਸ਼ਨਸ ਹਨ, ਮੈਰਿਜ ਦੇ ਜੋ ਰਿਲੇਸ਼ਨਸ ਜੋ ਹਨ ਉਹ ਆਤਮਕ ਹਨ, ਸਪਿਰਚੁਅਲ ਹਨ, ਉਹ ਇੱਕ ਦੂਸਰੇ ਦੀ ਰੂਹਾਨੀ ਯਾਤਰਾ ਪੂਰੀ ਕਰਨ ਦੇ ਵਾਸਤੇ ਇੱਕ ਸਪੋਰਟਿਵ ਹਨ? ਕੀ ਇਹੀ ਰਿਐਲਿਟੀ ਹੈ? ਇਹਨਾਂ ਦਾ ਸਭਨਾਂ ਦਾ ਜਵਾਬ ਆਪ ਜੀ ਨੇ ਆਪਣੇ ਆਪਣੇ ਅੰਦਰੋਂ ਲੱਭ ਲੈਣਾ। ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ। ਗੁਰੂ ਬਾਬਾ ਜੀ ਨੇ ਆਖਿਆ ਹੈ ਮੇਰੀ ਤੇ ਜੀਵਨ ਦੀ ਯਾਤਰਾ ਸਫਲ ਹੋ ਗਈ ਹੈ, ਤੁਹਾਡੇ ਜੀਵਨ ਦੀ ਯਾਤਰਾ ਦਾ ਕੀ ਬਣੇਗਾ? ਤੁਸੀਂ ਕਿੱਥੇ ਪਹੁੰਚੇ ਹੋ? ਤੇ ਜੇ ਪੁੱਛੀਏ ਮਹਾਰਾਜ ਤੁਸੀਂ ਹੀ ਦੱਸ ਦਿਓ ਅਸੀਂ ਕਿੱਥੇ ਪਹੁੰਚੇ ਹਾਂ, ਉਹ ਕਹਿੰਦੇ ਤੁਸੀਂ ਇੱਥੇ ਪਹੁੰਚੇ ਹੋ ਕਿ ਤੁਹਾਨੂੰ ਹਾਲੇ ਇਹ ਵੀ ਨਹੀਂ ਪਤਾ ਜੀਦਾ ਕਿਸ ਤਰ੍ਹਾਂ ਹੈ, ਤੁਹਾਨੂੰ ਹਾਲੇ ਜੀਣਾ ਹੀ ਨਹੀਂ ਆਇਆ, ਜੀਣ ਦਾ ਮਕਸਦ ਹੀ ਨਹੀਂ ਪਤਾ, ਜੀਵਨ ਕਾਹਦੇ ਲਈ ਹੈ ਇਹ ਵੀ ਨਹੀਂ ਪਤਾ। ਤਾਂ ਕੀਰਤਨ ਸਤਸੰਗ ਸੁਣਨ ਦਾ ਭਾਵ ਕੋਈ ਇਹ ਮਿਊਜ਼ੀਕਲ ਪਰਫਾਰਮੈਂਸਿਸ ਨਹੀਂ ਹੁੰਦੀ, ਕੋਈ ਐਂਟਰਟੇਨਿੰਗ ਦੇ ਵਾਸਤੇ ਨਹੀਂ ਹੁੰਦਾ। ਹਾਂ, ਅੰਦਰ ਕੋਈ ਐਸੀ ਬਾਣੀ ਦੇ ਨਾਲ ਜਾਗ ਲਿਆਉਣੀ ਹੈ, ਅਵੇਅਰਨੈਸ ਲਿਆਉਣੀ ਹੈ, ਅਵੇਕਨਿੰਗ ਪੈਦਾ ਕਰਨੀ ਹੈ ਤਾਂ ਕਿ ਅਸੀਂ ਇਹਨਾਂ ਸਾਰੇ ਪੁਆਇੰਟਸ ਦੇ ਪ੍ਰਤੀ ਸੋਚਣਾ ਸ਼ੁਰੂ ਕਰੀਏ, ਇਹਨਾਂ ਉੱਤੇ ਰਿਫਲੈਕਟ ਕਰੀਏ, ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਅਸੀਂ ਗੁਰੂ ਬਾਬਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਿੱਖ ਹਾਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਇਹਨਾਂ ਇਹਨਾਂ ਇਸ਼ੂਜ਼ ਦੇ ਉੱਤੇ ਆਪਣੀ ਵਿਚਾਰ ਦਿੰਦੇ ਹਨ। ਸਾਡੀ ਯਾਤਰਾ ਸਫਲ ਕਿਉਂ ਨਹੀਂ ਹੁੰਦੀ, ਸਾਨੂੰ ਜੀਣਾ ਕਿਉਂ ਨਹੀਂ ਆਉਂਦਾ, ਉਹਦੇ ਵਿੱਚ ਕੀ ਮਿਸਿੰਗ ਹੈ, ਕੀ ਸਾਡੀ ਅਵੇਅਰਨੈਸ ਚੋਂ ਬਾਹਰ ਹੈ, ਉਸ ਦੀ ਵਿਚਾਰ ਕੱਲ ਕੀਤੀ ਜਾਏਗੀ। ਇਹ ਲੜੀ ਇਸੇ ਤਰ੍ਹਾਂ ਚੱਲਦੀ ਰਹੇਗੀ। ਦੂਰ ਚੁਕਤੀ ਖਿਮਾ ਜੀਵਨ ਕੀ ਵਿਦ ਨਾ ਹੈ, ਇਸ ਪੰਕਤੀ ਨੂੰ ਯਾਦ ਰੱਖਿਓ, ਰਾਤ ਨੂੰ ਸੌਣ ਵੇਲੇ ਵੀ ਇਸ ਤੇ ਰਿਫਲੈਕਟ ਕਰਿਓ, ਘਰ ਜਾ ਕੇ ਆਪਸ ਵਿੱਚ ਇੱਕ ਦੂਸਰੇ ਦੇ ਨਾਲ ਇਸ ਸਾਰੇ ਥਾਟ ਪ੍ਰੋਸੈਸ ਨੂੰ ਫਿਰ ਦੁਆਰਾ ਸ਼ੇਅਰ ਕਰਿਓ ਤੇ ਹੋਰ ਵੀ ਕਿਸੇ ਦੇ ਨਾਲ ਸ਼ੇਅਰ ਕਰਿਓ, ਕਿਉਂਕਿ ਦਿਸ ਇਜ਼ ਦਾ ਬੈਸਟ ਵੇ ਟੂ ਲਰਨ, ਦੈਟ ਵੰਸ ਯੂ ਲਿਸਨ ਸਮਥਿੰਗ ਦੈਨ ਗੋ ਐਂਡ ਸ਼ੇਅਰ ਵਿਦ ਸਮਵਨ। ਐਸਾ ਨਾ ਹੋਵੇ ਕਿ ਲੰਗਰ ਦੇ ਵਿੱਚ ਬੈਠ ਕੇ ਸਾਡੀ ਗੱਲਬਾਤ ਹੀ ਤਬਦੀਲ ਹੋ ਜਾਏ, ਦੈਨ ਵੀ ਫੋਰਗੈਟ ਐਵਰੀਥਿੰਗ। ਉਸ ਦਾ ਅਰਥ ਇਹ ਹੋਇਆ ਕਿ ਅਸੀਂ ਸੁਣਾਉਣ ਵਾਲਿਆਂ ਦਾ ਵੀ ਟਾਈਮ ਵੇਸਟ ਕੀਤਾ ਔਰ ਆਪਣਾ ਵੀ ਟਾਈਮ ਵੇਸਟ ਕੀਤਾ। ਸਾਨੂੰ ਸ਼ਾਂਤੀ ਦੇ ਨਾਲ, ਕੁਆਇਟਨੈਸ ਦੇ ਨਾਲ, ਚੁੱਪਚਾਪ ਹੋ ਕੇ, ਅੰਤਰ ਧਿਆਨ ਹੋ ਕੇ ਲੰਗਰ ਛੱਕ ਕੇ ਚਲੇ ਜਾਣਾ ਚਾਹੀਦਾ ਹੈ। ਜਾਂ ਗੱਲਬਾਤ ਹੋਵੇ ਤਾਂ ਉਸੇ ਹੀ ਟੌਪਿਕ 'ਤੇ ਹੋਵੇ ਜਿਸ ਨੂੰ ਅਸੀਂ ਹੁਣੇ ਸੁਣ ਕੇ ਹਟੇ ਹਾਂ, ਤਾਂ ਕਿ ਉਹ ਸਾਡੀ ਯਾਦ ਦੇ ਵਿੱਚ ਰਹੇ। ਸਰ ਤੂਲ ਚੁੱਕ ਦੀ ਖੇਮਾ ਜੀਵਨ ਕੀ ਵਿਦਨਾ ਹੈ। ਵਾਹਿਗੁਰੂ ਜੀ ਕਾ